ਸਰਦਾਰ ਸਰਬਜੀਤ ਸਿੰਘ ਜੀ ਸ਼ੁਕਰਾਨੇ ਵਜੋਂ ਆਪ ਜੀ ਦੇ ਹਜ਼ੂਰੀ ਵਿੱਚ ਅਸਤਬਲ ਲਈ

ਪਕਸ਼ਣੀ ਇੱਕ ਘੋੜੇ ਲਈ ਭੇਟਾ ਸਰਦਾਰ ਇਕਬਾਲ ਸਿੰਘ ਜੀ 21,000 ਰੁਪਏ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ, ਪਰਿਵਾਰ ਵਿੱਚ ਸੁਖ ਸ਼ਾਂਤੀ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਦੇ ਹਜ਼ੂਰੀ ਵਿੱਚ ਸਮੂਹ ਸਾਧ ਸੰਗਤ ਪਿੰਡ ਲੱਦੋਵਾਦ ਅਤੇ ਸਰਕਾਰੇ ਵਾਚਾ ਅਤੇ ਹੋਰ ਪਿੰਡਤਾਂ ਦੇ ਸਹਿਯੋਗ ਨਾਲ ਆਪ ਜੀ ਦੇ ਹਜ਼ੂਰੀ ਵਿੱਚ 63 ਬੋਰੀ ਸਬਜ਼ੀਆਂ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨੀ।

ਹੋਰ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ, ਮਿਹਰ ਪ੍ਰਿਆਤ ਰੱਖਣਾ। ਸਰਦਾਰ ਅਮਰ ਸਿੰਘ ਜੀ 1000 ਰੁਪਇਆ ਦਰਕਰ ਦੇ ਮਾਨਸ ਪੰਜਾਬ ਨੂੰ ਸੂਟ।

ਸਰਦਾਰ ਬਸੰਤ ਸਿੰਘ ਗੁਲਾਬ ਸਿੰਘ ਜੀ ਨਿਹੰਗ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਸਰਦਾਰ ਰਾਜਿੰਦਰ ਸਿੰਘ ਜੀ ਚਾਵਲਾ ਯਾਤਰਾ ਸਫਲੀ ਹੋਣ ਲਈ ਬੇਨਤੀ ਕਰਦੇ। ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ, ਸਵਰਗਵਾਸੀ ਭਾਈ ਦਇਆ ਸਿੰਘ ਜੀ ਗ੍ਰੰਥੀ ਵੱਲੋਂ ਖੇਮ ਸਿੰਘ ਜੀ ਮਾਇਆ ਆਦਰ ਕਰਦੇ। ਸਵਰਗਵਾਸੀ ਪ੍ਰੇਮ ਸਿੰਘ ਜੀ ਤਬੇਲੇ ਵਾਲੇ ਵੱਲੋਂ ਜਸਪਾਲ ਸਿੰਘ ਜੀ ਮਾਇਆ ਆਦਰ ਕਰਦੇ। ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਵੈਸ਼ਨਵੀ ਸੰਦੀਪ 200 ਰੁਪਏ ਆਦਰ ਕਰਦੇ। ਤੇਜਾ ਸਿੰਘ ਜੀ, ਸਵਰਗਵਾਸੀ ਸੁਜਾਨ ਸਿੰਘ ਆਇਆ ਸਿੰਘ ਜੀ ਸ਼ਾਹੂ ਵੱਲੋਂ ਕਿਰਨਦੀਪ ਸਿੰਘ ਜੀ 200 ਰੁਪਏ ਆਦਰ ਕਰਦੇ। ਸਰਦਾਰ ਦਲਵੀਰ ਸਿੰਘ, ਬ੍ਰਿਜ ਪ੍ਰਕਾਸ਼ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਜਸਪਾਲ ਸਿੰਘ, ਦੌਲਤ ਸਿੰਘ ਜੀ ਭੰਡਾਰੀ ਲੰਗਰਾਂ ਲਈ ਮਾਇਆ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਅੰਗ ਸੰਸਾਯੋਨਾ। ਜਨਮ ਦਿਨ ਦੇ ਖੁਸ਼ੀਆਂ ਵਜਾਓ ਸਤਪ੍ਰੀਤ ਸਿੰਘ ਜੀ ਸੁਖਮਨੀ 200 ਰੁਪਏ ਆਦਰ ਕਰਦੇ। ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਕਾਕਾ ਗੁਰਬਾਰ ਸਿੰਘ, ਕੁਲਵੰਤ ਸਿੰਘ ਜੀ ਨਿਹੰਗ। ਸਰਦਾਰ ਵਿਜਾ ਵੀਰ ਸਿੰਘ ਜੀ ਦੇ ਅਰੋਗਤਾ ਬਖਸ਼ਣੀ ਕਾਕੀ ਸਿਮਰਨਕਾਰ ਗੁਰਮੀਤ ਸਿੰਘ ਜੀ ਬੰਗਈ ਵਿਦਿਆਦਾਨ ਬਖਸ਼ਣਾ। ਗਨੀਤਾ ਦੇਵੀ, ਪ੍ਰਿੰਸ ਕੁਮਾਰ, ਸਰਦਾਰ ਕਮਲਦੀਪ ਸਿੰਘ, ਸਰਦਾਰ ਕੁਲਵਿੰਦਰ ਸਿੰਘ ਆਪ ਜੀ ਦੇ ਹਜ਼ੂਰੀ ਵਿੱਚ ਬੇਨਤ ਮਾਇਆ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਮਿਹਰ ਪ੍ਰਿਆਤ ਰੱਖਣਾ। ਬੇਅੰਤ ਸੰਗਤਾ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਦੁਰੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

0: ਨਾਨਕ ਦਾ ਸਰਦਾ ਅਗੇ ਬਿਨਬਤਾ
1: ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ।

ਵਿਆਵਨ ਛਕਿਆ ਧਰਮ ਏਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ

ਫਲ ਸੇਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਫਲ ਸੇਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੁਲਾਰੇ ਸਤਿ ਸ਼੍ਰੀ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

0: ਫਤਿਹ।
1: ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਜਿਸ ਨੂੰ ਦੇਸ਼ ਭਾਸ਼ਾ ਦੇ ਵਿੱਚ ਸਾਉਣ ਦਾ ਮਹੀਨਾ ਕਿਹਾ ਜਾਂਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰਬਾਣੀ ਦੇ ਅੰਦਰ ਸਾਵਣ ਮਹੀਨੇ ਦਾ ਨਾਮ ਅੰਕਿਤ ਕਰਨਾ ਕੀਤਾ ਹੈ। ਸੋ ਇਵੇਂ ਕਹਿ ਲਈਏ, ਸਾਉਣ ਦੇ ਮਹੀਨੇ ਦੀ ਸੰਗਰਾਂਦ ਹੈ, ਸਾਵਣ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਅਤੇ ਗੁਰੂ ਘਰ ਦੀ ਮਰਿਆਦਾ ਹੈ ਕਿ ਜਿਸ ਦਿਨ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ, ਬਾਰਹ ਮਾਹਾ ਬਾਣੀ ਦਾ ਪਾਠ ਕੀਤਾ ਜਾਂਦਾ, ਜੋ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ। ਹੁਣ ਸਾਉਣ ਦੇ ਮਹੀਨੇ ਦੀ ਕਥਾ ਲੜੀਵਾਰ ਕਥਾ ਤੋਂ ਪਹਿਲਾਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਜਿਵੇਂ ਸਤਿਗੁਰੂ ਜੀ ਕਰਵਾਉਣਗੇ, ਹਾਜ਼ਰੀ ਭਰਵਾਉਣਗੇ, ਕੀਤੀ ਜਾਵੇਗੀ। ਅੱਜ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਕੁਝ ਸ਼ਬਦ ਕੁਝ ਸਮਾਂ ਤਿੰਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਵੀ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸੋ ਜਿਵੇਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਮਹੀਨੇ ਨੂੰ ਸਫਲਿਆ ਕਰਨ ਵਾਸਤੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ, ਸਰਵਣ ਕਰੀਏ ਜੀ।
0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

0: ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਭਾਈ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਮੁਖੀ ਸਿੱਖਾਂ ਦੀ ਬੇਨਤੀ ਨੂੰ ਸਰਵਣ ਕਰਕੇ ਇਹ ਪਾਵਨ ਗੁਰਬਾਣੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਪਾਸ ਸੰਗਮਰਮਰ ਦੀ ਪਾਲਕੀ ਸਾਹਿਬ ਬਣੀ ਹੋਈ ਹੈ ਉੱਥੇ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਉਚਾਰਿਆ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਉਣ ਦੇ ਮਹੀਨੇ ਦੀ ਸਫਲਤਾ ਵਾਸਤੇ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਕੈਸਾ ਜੀਵਨ ਆਚਾਰ ਹੋਵੇ, ਕੈਸੀ ਕਰਤੱਵਤਾ ਹੋਵੇ, ਕਿਸ ਪ੍ਰਕਾਰ ਦੀ ਰਹੁ ਰੀਤੀ, ਕਿਸ ਪ੍ਰਕਾਰ ਦੀ ਮਰਿਆਦਾ ਧਾਰਨ ਕੀਤੀ ਜਾਵੇ ਤੇ ਇਹ ਜਿਹੜਾ ਸਾਉਣ ਦਾ ਮਹੀਨਾ ਪ੍ਰਾਰੰਭ ਹੋਇਆ ਇਹ ਸਫਲਾ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਰੂਪਕ ਦੁਆਰਾ ਉਪਦੇਸ਼ ਦਿੰਦੇ ਨੇ। ਸਾਵਣ ਸਰਸੀ ਕਾਮਣੀ, ਕਾਮਣੀ ਦਾ ਅਰਥ ਹੈ ਇਸਤਰੀ ਤੇ ਸਰਸੀ ਦਾ ਅਰਥ ਹੈ ਆਨੰਦ ਦੇ ਸਹਿਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰੀ ਦ੍ਰਿਸ਼ਟਾਂਤ ਦੇ ਕਰਕੇ ਬਚਨ ਕਰਦੇ ਨੇ। ਜਿਸ ਪ੍ਰਕਾਰ ਇੱਕ ਬੱਚੀ ਨੂੰ, ਇੱਕ ਧੀ ਨੂੰ, ਇੱਕ ਸਵਾਣੀ ਨੂੰ ਉਸ ਦੇ ਮਾਤਾ ਪਿਤਾ ਤੇ ਇਸ ਦੇ ਪਤੀ ਦੇ ਲੜ ਲਾਉਂਦੇ ਨੇ ਤੇ ਇਸ ਸਵਾਣੀ ਦਾ ਤੇ ਇਸ ਬੱਚੀ ਦਾ ਤੇ ਇਸ ਧੀ ਦਾ ਇਹ ਧਰਮ ਹੁੰਦਾ ਹੈ। ਜਿਸ ਪਤੀ ਦੇ ਲੜ ਮਾਤਾ ਪਿਤਾ ਨੇ ਲਗਾ ਦਿੱਤਾ ਨਾ ਉਸ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਜਾਣਨਾ। ਸਤਿਗੁਰੂ ਜੀ ਦੇ ਸਿਧਾਂਤ ਨੇ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗ ਹੈ ਪਰਵਾਨਿਆ। ਸਾਧ ਸੰਗਤ ਜੀ ਜਿਨ੍ਹਾਂ ਨੇ ਇਸ ਪ੍ਰਕਾਰ ਆਪਣੇ ਪਤੀ ਤੇ ਪਰਮੇਸ਼ਰ ਵਾਲੀ ਭਾਵਨਾ ਰੱਖੀ ਹੈ ਨਾ ਬੇਅੰਤ ਸ਼ਕਤੀ ਦੀਆਂ ਮਾਲਕ ਹੋ ਗਈਆਂ ਤੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਵੀ ਉਹਨਾਂ ਦੇ ਅੱਗੇ ਝੁਕਣਾ ਪਿਆ। ਸਤੀ ਅਨਸੂਆ ਹੋਈ ਹੈ ਨਾ ਜਿਸ ਵੇਲੇ ਤਿਸ ਦੇ ਤੇਜ ਪ੍ਰਤਾਪ ਨੂੰ ਸੁਣਿਆ ਕਿ ਵੱਡੀ ਭਾਰੀ ਸਤਵੰਤੀ ਤੇ ਸਤ ਵਾਲੀ ਹੈ ਬ੍ਰਹਮਾ ਜੀ ਦੀ ਘਰਵਾਲੀ ਦੇ ਮਨ ਦੇ ਅੰਦਰ ਈਰਖਾ ਪੈਦਾ ਹੋ ਗਈ। ਸ਼ਿਵ ਜੀ ਦੀ ਘਰਵਾਲੀ ਪਾਰਵਤੀ ਦੇ ਹਿਰਦੇ ਦੇ ਅੰਦਰ ਵੀ ਈਰਖਾ ਪੈਦਾ ਹੋ ਗਈ। ਵਿਸ਼ਨੂੰ ਜੀ ਦੀ ਘਰਵਾਲੀ ਲਕਸ਼ਮੀ ਦੇ ਮਨ ਦੇ ਅੰਦਰ ਵੀ ਈਰਖਾ ਪੈਦਾ ਹੋ ਗਈ ਤੇ ਤਿੰਨਾਂ ਦੇਵੀਆਂ ਨੇ ਆਪਣੇ ਆਪਣੇ ਪਤੀ ਨੂੰ ਪ੍ਰੇਰਿਆ ਪਤੀ ਜੀ ਜਾਓ ਜਾ ਕੇ ਤੇ ਇਸ ਸਤਵੰਤੀ ਦਾ ਸਤ ਭੰਗ ਕਰਕੇ ਆਓ। ਜਦੋਂ ਤਿੰਨੇ ਦੇਵਤੇ ਸਤ ਭੰਗ ਕਰਨ ਵਾਸਤੇ ਆਏ ਤੇ ਆਪਣੇ ਸਤ ਦੀ ਸ਼ਕਤੀ ਦੇ ਨਾਲ ਤਿੰਨਾਂ ਨੂੰ ਛੋਟੇ ਛੋਟੇ ਬਾਲਕ ਬਣਾ ਦਿੱਤਾ। ਫਿਰ ਤਿੰਨੇ ਦੇਵੀਆਂ ਗਈਆਂ ਜਾ ਕੇ ਖਿਮਾ ਜਾਚਨਾ ਕੀਤੀ ਤਾਂ ਤਿੰਨਾਂ ਨੂੰ ਬਖਸ਼ਿਆ ਪਰ ਹੰਕਾਰ ਗਿਆ ਨਾ। ਕਹਿਣ ਲੱਗੀਆਂ ਅਸੀਂ ਦੇਵੀਆਂ ਹਾਂ, ਸਤ ਦੇ ਪ੍ਰਤਾਪ ਕਰਕੇ ਓਨਾ ਤੇਜ ਪ੍ਰਤਾਪ ਸਾਡਾ ਵੀ ਦੁਨੀਆਂ ਵਿੱਚ ਨਹੀਂ ਜਿੰਨਾ ਅਨਸੂਆ ਦਾ। ਇਸ ਦਾ ਸਤ ਤੋੜਿਆ ਜਾਵੇ ਫਿਰ ਸਾਡੇ ਵਰਗੀ ਕੋਈ ਸਤੀ ਨਹੀਂ ਰਹੇਗੀ। ਫਿਰ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਦੁਬਾਰਾ ਪ੍ਰੇਰ ਕੇ ਭੇਜਿਆ ਜਾ ਕੇ ਅਨਸੂਆ ਦਾ ਸਤ ਤੋੜੋ। ਅਨਸੂਆ ਨੇ ਫਿਰ ਕਹਿਣਾ ਕੀਤਾ ਪਹਿਲਾਂ ਆਏ ਸੀ ਬਾਲਕ ਬਣਾਇਆ ਤਾਂ ਵੀ ਤੁਸੀਂ ਟਲਦੇ ਨਹੀਂ, ਸਰਾਪ ਦੇ ਦੇਵਾਂਗੀ। ਸਰਾਪ ਤੋਂ ਡਰਦੇ ਸ਼ਿਵ ਜੀ ਬ੍ਰਹਮਾ ਤੇ ਵਿਸ਼ਨੂੰ ਤਿੰਨੇ ਦੇਵਤੇ ਦਰਖਤ ਬਣ ਗਏ। ਜਿਹੜਾ ਬ੍ਰਹਮਾ ਸੀ ਸੋ ਪਿੱਪਲ ਬਣ ਗਿਆ, ਜਿਹੜੇ ਵਿਸ਼ਨੂੰ ਜੀ ਸਨ ਉਹ ਬੋੜ ਦਾ ਦਰਖਤ ਬਣ ਗਏ ਤੇ ਜਿਹੜੇ ਸ਼ਿਵ ਜੀ ਸਨ ਉਹ ਨਿੰਮ ਦਾ ਦਰਖਤ ਬਣ ਗਏ। ਉਦੋਂ ਤੋਂ ਸਾਧ ਸੰਗਤ ਜੀ ਪਿੱਪਲਾਂ ਨੂੰ ਤੇ ਬੋੜਾਂ ਨੂੰ ਲੋਕ ਪਾਣੀ ਪਾਉਂਦੇ ਆਉਂਦੇ ਨੇ। ਇਸ ਪ੍ਰਕਾਰ ਇਹ ਸਤੀ ਦਾ ਬਲ ਸੀ। ਤ੍ਰਿਦੇਵ ਨੂੰ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਵੀ ਪਹਿਲਾਂ ਬਾਲਕ ਤੇ ਫਿਰ ਦਰਖਤ ਬਣਾ ਦਿੱਤਾ। ਫਿਰ ਤਿੰਨਾਂ ਦੀਆਂ ਘਰਵਾਲੀਆਂ ਅਨਸੂਆ ਦੇ ਪੈਰੀ ਪੈ ਕੇ ਆਪਣੇ ਆਪਣੇ ਪਤੀਆਂ ਨੂੰ ਬਖਸ਼ਾ ਕੇ ਲਿਆਈਆਂ ਸਨ। ਇਸੇ ਪ੍ਰਕਾਰ ਮਾਈ ਸੇਵਾ ਜਿਸ ਦੇ ਨਾਮ ਤੇ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਬਣਿਆ ਹੋਇਆ, ਕਾਬਲ ਤੋਂ ਨਿਤਾ ਪ੍ਰਤੀ ਸੇਵਾ ਕਰਨ ਵਾਸਤੇ ਆਉਂਦੀ ਸੀ। ਸੱਤ ਦੇ ਬਲ ਦੇ ਨਾਲ ਕਾਰ ਸੇਵਾ ਵਾਲੀ ਟੋਕਰੀ ਨੂੰ ਇਵੇਂ ਹਿਲਾਉਂਦੀ ਸੀ ਜਿਸ ਪ੍ਰਕਾਰ ਬੱਚੇ ਦੇ ਪੰਘੂੜੇ ਨੂੰ ਝੂਟਾ ਦੇਈਦਾ ਹੈ, ਕਾਬਲ ਦੇ ਵਿੱਚ ਆਪਣੇ ਬੱਚੇ ਨੂੰ ਪੰਘੂੜੇ 'ਚ ਪਾ ਕੇ ਆਉਂਦੀ ਸੀ, ਕਾਰ ਸੇਵਾ ਦੀ ਟੋਕਰੀ ਹਿਲਾਉਂਦੀ ਸੀ ਤੇ ਬੱਚੇ ਨੂੰ ਝੂਟਾ ਮਿਲਦਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਨਾ ਕੋਈ ਗੱਡੀਆਂ, ਨਾ ਮੋਟਰਾਂ, ਨਾ ਟ੍ਰੇਨਾਂ, ਨਾ ਐਰੋਪਲੇਨ ਕਿਸੇ ਪ੍ਰਕਾਰ ਦੀ ਕੋਈ ਸੁਵਿਧਾ ਨਹੀਂ ਸੀ, ਸੱਤ ਦੀ ਸ਼ਕਤੀ ਦੇ ਨਾਲ ਰੋਜ਼ਾਨਾ ਕਾਬਲ ਤੋਂ ਗੁਰੂ ਘਰ ਦੇ ਅੰਦਰ ਸੇਵਾ ਕਰਨ ਵਾਸਤੇ ਆਇਆ ਕਰਦੀ ਸੀ। ਬੀਬੀ ਰਜਨੀ ਜਿਸ ਦੇ ਸੱਤ ਨੂੰ ਭਾਗ ਲੱਗਾ ਤੇ ਜਿਹੜਾ ਪਿੰਗਲਾ ਪਤੀ ਕੋਹੜੀ ਪਤੀ ਸੀ ਉਹ ਵੀ ਅਰੋਗ ਹੋਇਆ ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੀਬੀ ਰਜਨੀ ਦੇ ਪਿਤਾ ਦੁਨੀ ਚੰਦ ਨੂੰ ਕਹਿ ਕਰਕੇ ਉਸ ਦਾ ਫਿਰ ਜਿਹੜਾ ਰਾਜ ਸੀ ਨਾ ਬੀਬੀ ਰਜਨੀ ਦੇ ਪਤੀ ਨੂੰ ਦਵਾਇਆ। ਇਸ ਪ੍ਰਕਾਰ ਰਾਜ ਭਾਗ ਦੀ ਮਾਲਕ ਹੋਈ। ਜਿਨ੍ਹਾਂ ਨੇ ਪਤੀ ਦੇ ਉੱਪਰ ਇਸ ਪ੍ਰਕਾਰ ਪਰਮੇਸ਼ਰ ਵਾਲੀ ਭਾਵਨਾ ਰੱਖੀ ਏ, ਸਤਿਗੁਰੂ ਜੀ ਬਚਨ ਕਰਦੇ ਨੇ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗ ਹੈ ਪਰਵਾਨਿਆ। ਧਨਤਾ ਦੇ ਯੋਗ ਨੇ ਉਹ ਸਤੀਆਂ ਤੇ ਦਰਗਾਹ ਦੇ ਅੰਦਰ ਵੀ ਉਹ ਪ੍ਰਵਾਨਿਕ ਨੇ, ਉਹ ਸਫਲੀਆਂ ਨੇ। ਸੋ ਸਤਿਗੁਰੂ ਜੀ ਸਾਵਣ ਦੇ ਮਹੀਨੇ ਦੁਆਰਾ ਬਚਨ ਕਰਦੇ ਨੇ ਸਾਵਣ ਸਰਸੀ ਕਾਮਣੀ। ਭਾਈ ਉਹ ਇਸਤਰੀ ਭਾਗਾਂ ਵਾਲੀ ਉਹ ਸਤਵੰਤੀ ਆਨੰਦ ਦੇ ਸਹਿਤ ਹੋਈ ਹੈ।
1: ਚਰਨ ਕਮਲ ਸਿਉ ਪਿਆਰ,
0: ਜਿਸ ਦੇ ਮਨ ਦਾ ਪਿਆਰ ਤਿਸ ਦੇ ਪਤੀ ਦੇ ਚਰਨ ਕਮਲਾਂ ਦੇ ਨਾਲ ਲੱਗਾ ਹੋਇਆ ਹੈ, ਪਤੀ ਨੂੰ ਪੂਜੇ ਜਾਣ ਕਰਕੇ ਸਦਾ ਤਿਸ ਦਾ ਸਨਮਾਨ ਕਰਦੀ ਹੈ ਤੇ ਆਗਿਆ ਵਿੱਚ ਚੱਲਦੀ ਹੈ। ਸਤਿਗੁਰੂ

साहिब सच्चे पातशाह जी ने वचन कीते ने जिहड़ी इस्त्री पति दी सेवा करन वाली होवे ऐसी ना होवे पानी के मांगत पाहन मारत नार किदा कर नाहर आनी पानी मंगिया पत्थर अगो मत्थे विच मारे फिर घर दे विच इस्त्री लियांदी जां शेरनी लियांदी है जिहड़ी हर वेले वड खाण नूं पाड़ खाण नूं पैंदी है जो पत्नी आग्या दे विच चले सील सुभाव रखे निम्रता वाला सुभाव रखे ते कदे बराबरता वाला सुभाव ना रखे क्योंकि साध संगत जी जो पति ते पत्नी दा रिश्ता है ना ये सतगुरु सच्चे पातशाह जी ने भगत ते परमेश्वर वाला दर्शाया जिवें भगत अपने परमेश्वर जी दे उपर निश्चा रखे ओह अनन भगत है ते जिहड़ा एक परमेश्वर नूं छड के दूजिया तीजिया ते झाक रखे वह भगत नहीं सदवा सकदा पाए गहे जब ते तुमरे तब ते को आंख तरे नहीं आने ओ राम रहीम पुराण कुरान अनेक कह मत एक न मान्यो महाराज आप जी दे चरण फड़े ने किसी दूजे नूं अख थले भी नहीं लिया इसे प्रकार जिहड़ी इस्त्री है अपने पति तो इलावा सारिया मर्दां नूं भी इस्त्रियां रूप करके जाने जां इवें कह लईए उम्र करके आप तो वड्डियां नूं पिता दी न्याई बराबरदियां नूं भरावां दी न्याई ते छोटियां नूं अपने सपुत्रां दी न्याई जाने ਇਸੇ ਪ੍ਰਕਾਰ ਭਾਈਆਂ ਨੇ ਆਪ ਤੋਂ ਵੱਡੀਆਂ ਬੀਬੀਆਂ ਨੂੰ ਆਪਣੀਆਂ ਮਾਵਾਂ ਦੀ ਨਿਆਈ ਬਰਾਬਰ ਦੀਆਂ ਨੂੰ ਭੈਣਾਂ ਦੀ ਨਿਆਈ ਤੇ ਛੋਟੀਆਂ ਨੂੰ ਸਪੁੱਤਰਿਆਂ ਦੀ ਨਿਆਈ ਜਾਣਨਾ ਸਾਧ ਸੰਗਤ ਜੀ ਇਹ ਗੁਰਮਤ ਦੀ ਮਰਿਆਦਾ ਹੈ ਹਰ ਇੱਕ ਕਾਰਜ ਦੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਰਿਆਦਾ ਬਣਾਈ ਹੈ ਨਦੀਆਂ ਦੀ ਦਰਿਆਵਾਂ ਦੀ ਸਮੁੰਦਰ ਦੀ ਮਰਿਆਦਾ ਆਪਣੇ ਕਿਨਾਰਿਆਂ ਦੇ ਅੰਦਰ ਰਹਿ ਕੇ ਵਰਤਦੇ ਨੇ ਤੇ ਜੇ ਨਦੀਆਂ ਕਿਨਾਰੇ ਟੱਪ ਕੇ ਨਦੀਆਂ ਢਾ ਕੇ ਬਾਹਰ ਆ ਜਾਣ ਤੇ ਤਬਾਹੀ ਮਚਾ ਦਿੰਦੀਆਂ ਨੇ ਇਸੇ ਪ੍ਰਕਾਰ ਗ੍ਰਸਤੀਆਂ ਦੀ ਸਭਨਾ ਦੇ ਜੀਵਨ ਦੀ ਮਰਿਆਦਾ ਹੈ ਇਸ ਗ੍ਰਸਤ ਧਰਮ ਦੀ ਜੀਵਨ ਨੂੰ ਮਰਿਆਦਾ ਦੇ ਵਿੱਚ ਰੱਖਣ ਤੇ ਸਾਧ ਸੰਗਤ ਜੀ ਜੀਵਨ ਸਵਰਗ ਵਰਗਾ ਬਣਿਆ ਰਹਿੰਦਾ ਹੈ ਤੇ ਜੇ ਇਸਤਰੀ ਅਥਵਾ ਮਰਦ ਇਸ ਮਰਿਆਦਾ ਦੀਆਂ ਬਾਹੀਆਂ ਨੂੰ ਮਰਿਆਦਾ ਦੇ ਕਿਨਾਰਿਆਂ ਨੂੰ ਢਾ ਕੇ ਬਾਹਰ ਆਵੇ ਤੇ ਬਰਬਾਦੀ ਹੋ ਜਾਂਦੀ ਹੈ ਤਬਾਹੀ ਹੋ ਜਾਂਦੀ ਹੈ ਫਿਰ ਕੁਛ ਬਚਦਾ ਨਹੀਂ ਵਸਦੇ ਘਰ ਉੱਜੜ ਜਾਂਦੇ ਨੇ ਜਿੱਥੇ ਜਨ ਸਧਾਰਨ ਦੇ ਉੱਜੜਦੇ ਨੇ ਉੱਥੇ ਮਹਾਰਾਜਿਆਂ ਰਾਜਿਆਂ ਦੇ ਰਾਵਣ ਵਰਗਿਆਂ ਦੀ ਲੰਕਾ ਨਾ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਪਰ ਨਾਰੀ ਕੇ ਭਜੇ ਸੀਸ ਦਸ ਦੀਏ ਰਾਵਣ ਦਸ ਸਿਰਾਂ ਵਾਲੇ ਰਾਵਣ ਨੂੰ ਵੀ ਸਿਰ ਕਟਾਉਣੇ ਪਏ ਜਦੋਂ ਪਰਾਈ ਇਸਤਰੀ ਦਾ ਹੇਤ ਮਨ ਵਿੱਚ ਧਾਰਨ ਕਰ ਲਿਆ ਜਿਹੜੀ ਇਸਤਰੀ ਕੇਵਲ ਤਾਂ ਕੇਵਲ ਪਤੀ ਤੇ ਨਿਸ਼ਚਾ ਰੱਖੇ ਸਾਧ ਸੰਗਤ ਜੀ ਉਹ ਸਤਵੰਤੀ ਹੈ ਉਹ ਧਰਮਾਤਮਾ ਏ ਇਸੇ ਪ੍ਰਕਾਰ ਪਤੀਵਰਤ ਧਰਮ ਦੇ ਵਿੱਚ ਪ੍ਰਪੱਕਤਾ ਵਾਲੀ ਏ ਤੇ ਜਿਹੜਾ ਭਗਤ ਇੱਕ ਪਰਮੇਸ਼ਰ ਜੀ ਦੇ ਉੱਪਰ ਨਿਸ਼ਚਾ ਰੱਖੇ ਉਹ ਅਨੰਦ ਭਗਤ ਹੈ ਜਗਿਆਸੂ ਹੈ ਗੁਰਸਿੱਖ ਹੈ ਉਹ ਨਾਮ ਦਾ ਰਸੀ ਹੈ ਜਿਹੜੀ ਬੀਬੀ ਆਪਣੇ ਪਤੀ ਤੋਂ ਚਿੱਤ ਡੁਲਾ ਲਵੇ ਉਹ ਸਤਵੰਤੀ ਨਹੀਂ ਰਹਿੰਦੀ ਤੇ ਜਿਹੜਾ ਭਗਤ ਆਪਣੇ ਸਤਿਗੁਰੂ ਜੀ ਤੋਂ ਆਪਣੇ ਪਰਮੇਸ਼ਰ ਜੀ ਤੋਂ ਨਿਸ਼ਚਾ ਡੁਲਾ ਲਵੇ ਨਾ ਕਦੇ ਸ਼ਿਵਾਲਿਆਂ ਵਿੱਚ ਕਦੇ ਦਿਵਾਲਿਆਂ ਵਿੱਚ ਕਦੇ ਮੜੀਆਂ ਨੂੰ ਕਦੇ ਮੱਟਾਂ ਨੂੰ ਕਦੇ ਕਬਰਾਂ ਨੂੰ ਕਦੇ ਕਿਸੇ ਹੋਰ ਨੂੰ ਪੂਜਣ ਚਲਿਆ ਗਿਆ ਉਹ ਫਿਰ ਅਨੰਨ ਭਗਤ ਦੀ ਅਤੇ ਗੁਰਸਿੱਖ ਦੀ ਪਦਵੀ ਗਵਾ ਲੈਂਦਾ ਉਹ ਸਿੱਖ ਨਹੀਂ ਰਹਿੰਦਾ ਜਿਵੇਂ ਸਾਧ ਸੰਗਤ ਜੀ ਗੁਰੂ ਅਤੇ ਸਿੱਖ 'ਚ ਕਦੇ ਬਰਾਬਰੀ ਨਹੀਂ ਹੋ ਸਕਦੀ ਭਗਤ ਅਤੇ ਪਰਮੇਸ਼ਰ ਜੀ ਦੇ ਵਿੱਚ ਕਦੇ ਬਰਾਬਰੀ ਨਹੀਂ ਹੋ ਸਕਦੀ ਇਸਤਰੀ ਅਤੇ ਪੁਰਖ ਦੇ ਵਿੱਚ ਕਦੇ ਬਰਾਬਰਤਾ ਨਹੀਂ ਹੋ ਸਕਦੀ ਜਿਸ ਵੇਲੇ ਬਜ਼ੁਰਗ ਸਿੱਖਿਆ ਦਿੰਦੇ ਨੇ ਤੇ ਕਦੇ ਵੀ ਆਪਣੀ ਧੀ ਨੂੰ ਸਵਾਣੀ ਨੂੰ ਸਿੱਖਿਆ ਨਹੀਂ ਦਿੰਦੇ ਕਿ ਆਪਣੇ ਪਤੀ ਦੇ ਨਾਲ ਜਾ ਕੇ ਬਰਾਬਰੀ ਕਰੀ ਬਲਕਿ ਸਿੱਖਿਆ ਦਿੰਦੇ ਨੇ ਧੀਏ ਪਤੀ ਦੀ ਆਗਿਆ ਦੇ ਵਿੱਚ ਰਹਿਣਾ ਸਾਧ ਸੰਗਤ ਜੀ ਬੇਅੰਤ ਘਰ ਕੇਵਲ ਤਾਂ ਕੇਵਲ ਬਰਾਬਰੀ ਦੀ ਭਾਵਨਾ ਨੇ ਬਰਬਾਦ ਕਰ ਦਿੱਤੇ ਭਗਤ ਦੀ ਤੇ ਪਰਮੇਸ਼ਰ ਦੀ ਕਾਹਦੀ ਬਰਾਬਰੀ ਹੈ ਗੁਰੂ ਦੀ ਤੇ ਸਿੱਖ ਦੀ ਕਾਹਦੀ ਬਰਾਬਰੀ ਹੈ ਇਸਤਰੀ ਤੇ ਪੁਰਸ਼ ਦੀ ਕਾਹਦੀ ਬਰਾਬਰੀ ਹੈ ਜਿੱਥੇ ਬਰਾਬਰਤਾ ਦੀ ਲੋੜ ਹੈ ਬਰਾਬਰਤਾ ਦੇ ਹੱਕ ਚਾਹੀਦੇ ਸਤਿਗੁਰੂ ਜੀ ਨੇ ਦਿੱਤੇ ਨੇ ਜਿਹੜਾ ਅੰਮ੍ਰਿਤ ਮਾਈਆਂ ਨੂੰ ਉਹ ਭਾਈਆਂ ਨੂੰ ਜਿਹੜਾ ਨਿਤਨੇਮ ਮਾਈਆਂ ਨੂੰ ਉਹ ਭਾਈਆਂ ਨੂੰ ਜਿਹੜੇ ਪੰਜ ਕਕਾਰ ਭਾਈਆਂ ਨੂੰ ਉਹ ਬਾਈਆਂ ਨੂੰ ਇੱਕੋ ਜਿਹਾ ਅੰਮ੍ਰਿਤ ਵੇਲਾ ਇੱਕੋ ਜਿਹੇ ਕਕਾਰ ਇੱਕੋ ਜਿਹੀ ਰਹਿਣੀ ਸਹਿਣੀ ਬਹਿਣੀ ਕਹਿਣੀ ਆਚਰਣ ਜੀਵਨ ਸਦਾਚਾਰ ਇੱਕੋ ਜਿਹਾ ਬਖਸ਼ਿਆ ਨਾ ਬੀਬੀਆਂ ਦੀ ਮਰਿਆਦਾ ਪੁਰਖਾਂ ਦੇ ਨਾਲੋਂ ਕੋਈ ਵੱਖਰੀ ਨਹੀਂ ਲਿਖੀ ਮਰਿਆਦਾ ਇੱਕ ਜੀਵਨ ਸ਼ੈਲੀ ਇੱਕ ਜਿੱਥੇ ਬਰਾਬਰਤਾ ਦੇ ਅਧਿਕਾਰਾਂ ਦੀ ਲੋੜ ਹੈ ਸਤਿਗੁਰੂ ਜੀ ਨੇ ਬਰਾਬਰ ਅਧਿਕਾਰ ਦਿੱਤੇ ਨੇ ਤੇ ਸਾਧ ਸੰਗਤ ਜੀ ਜਿੱਥੇ ਨਿਜਮੀ ਕੁਦਰਤ ਨੇ ਵੱਖਰੇ ਬਣਾਏ ਹੋਣ ਉੱਥੇ ਕੋਈ ਜਾਣ ਬੁੱਝ ਕੇ ਨਿਜਮਾਂ ਨੂੰ ਭੰਗ ਕਰਕੇ ਬਰਾਬਰੀ ਕਰਨ ਦਾ ਯਤਨ ਕਰੇ ਤੇ ਫਿਰ ਨਹੀਂ ਕਰ ਸਕਦਾ ਫਿਰ ਬਰਬਾਦੀ ਹੁੰਦੀ ਹੈ ਫਿਰ ਤਬਾਹੀ ਹੁੰਦੀ ਹੈ ਫਿਰ ਘਰ ਉੱਜੜਦੇ ਨੇ ਸਾਧ ਸੰਗਤ ਜੀ ਇਹ ਕੁਦਰਤ ਦੇ ਨਿਜਮ ਨੇ ਨਾ ਕੁਦਰਤ ਨੇ ਮੋਰ ਤੇ ਮੋਰਨੀ ਬਣਾਈ ਏ ਜਿਹੋ ਜਿਹੇ ਪੰਖ ਵੱਡੇ ਵੱਡੇ ਸੋਹਣੇ ਸੁੰਦਰ ਮੋਰ ਦੇ ਨੇ ਮੋਰਨੀ ਦੇ ਨਹੀਂ ਉਹਦੇ ਲੰਬੇ ਪੰਖ ਨਹੀਂ ਇਹ ਪਰਮੇਸ਼ਰ ਜੀ ਨੇ ਭਿੰਨਤਾ ਬਣਾਈ ਏ ਜਿਹੋ ਜਿਹਾ ਸਰੀਰ ਮਰਦ ਦਾ ਹੈ ਉਹੋ ਜਿਹਾ ਇਸਤਰੀ ਦਾ ਨਹੀਂ ਮਰਦ ਦਾ ਸਰੀਰ ਕਠੋਰ ਹੈ ਇਸਤਰੀ ਦਾ ਕੋਮਲ ਹੈ ਦੋਵਾਂ ਦੇ ਸਰੀਰਾਂ ਦੀ ਮਰਿਆਦਾ ਅਲੱਗ ਅਲੱਗ ਹੈ
ਤੇ ਜਦੋਂ ਪਰਮੇਸ਼ਰ ਜੀ ਨੇ ਮਰਿਆਦਾ ਅਲੱਗ ਬਣਾ ਦਿੱਤੀ ਤੇ ਫਿਰ ਬੰਦਾ ਇੱਕ ਕਰਨ ਵਾਲਾ।

0: कौन है। इसे प्रकार गुरबाणी नूं पढ़िए ना, पवन गुरु पाणी पिता माता धरत महत। गुरबाणी दे अंदर धरती नूं मादा आख्या है, धरती सिरजनहार है, अठार है भार बनस्पति नूं सिरजदी है, ते साध संगत जी इस्त्री सिरजनहार है, संतान नूं जन्म देंदी है, सिरजदी है। इसे प्रकार सतगुरु जी ने कहा है पाणी नूं पिता। हुण बदल वरदे ने, मीह पैंदे ने, धरती दे नाल पाणी दा संबंध हुंदा, ते अठार है भार बनस्पति पैदा हुंदी है, उत्पन्न हुंदी है, फुलदी है, फलदी है, मौलदी है। ते जे पाणी वरे ही ना, मीह पवे ना, धरती खुशक हो जाती है, कुछ भी उपजदा नहीं। जिवें पाणी ते धरती दे संजोग करके अठार है भार बनस्पति उपजदी है, इवें साध संगत जी पति ते पत्नी दे संजोग करके संतान उत्पन्न हुंदी है। हुण धरती दा ते बदलां दा कादा मुकाबला, धरती दा ते पाणी दा कादा मुकाबला, धरती दा ते नदियां दा सत समुंदरां दा कादा मुकाबला। समुंदरां दी अपनी मर्यादा है, दरियावां दी, नदियां दी अपनी मर्यादा है, धरती दी अपनी मर्यादा है। इसे प्रकार साध संगत जी पाणी पिता है, धरती माता है, दोवां दा मुकाबला नहीं हो सकता। पुरख पिता है, इस्त्री माता है, दोवां दा मुकाबला नहीं हो सकता। ਤੇ ਜਦੋਂ ਦੋਵੇਂ ਧਿਰਾਂ ਮੁਕਾਬਲੇ ਤੇ ਖੜਦੀਆਂ ਨੇ ਉਦੋਂ ਹੀ ਘਰ ਉੱਜੜਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦ੍ਰਿਸ਼ਟਾਂਤ ਦੇਣਾ ਕਰਦੇ ਨੇ, ਇਹ ਰੂਪਕ ਬਣਿਆ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤਮਈ ਉਪਦੇਸ਼ਾਂ ਦੇ ਅੰਦਰ। ਵਿਵਹਾਰਕ ਸਿੱਖਿਆ ਵੀ ਹੈ, ਅਧਿਆਤਮਿਕ ਸਿੱਖਿਆ ਵੀ ਹੈ, ਰੂਹਾਨੀਅਤ ਦੇ ਜੀਵਨ ਨੂੰ ਸਫਲਿਆ ਕਰਨ ਵਾਲੀ, ਜਿਸ ਦੇ ਨਾਲ ਵਿਵਹਾਰ ਵੀ ਸਿੱਧ ਹੁੰਦਾ ਹੈ ਤੇ ਪਰਮਾਰਥ ਵੀ ਸਿੱਧ ਹੁੰਦਾ ਹੈ। ਇਸਤਰੀ ਦਾ ਜੀਵਨ ਕੈਸਾ ਹੋਵੇ, ਪੁਰਖ ਦਾ ਜੀਵਨ ਕੈਸਾ ਹੋਵੇ, ਸਾਧ ਸੰਗਤ ਜੀ ਜਿੱਥੇ ਇਸਤਰੀ ਅਤੇ ਪੁਰਸ਼ ਦਾ ਰਿਸ਼ਤਾ ਭਗਤ ਤੇ ਪਰਮੇਸ਼ਰ ਵਰਗਾ ਨਾ, ਉੱਥੇ ਗੁਣ ਵੀ ਫਿਰ ਇਹੋ ਜਿਹੇ ਚਾਹੀਦੇ ਨੇ। ਜਿਸ ਪ੍ਰਕਾਰ ਪਰਮੇਸ਼ਰ ਜੀ ਤੋਂ ਸਾਰੀਆਂ ਲੋੜਾਂ ਭਗਤ ਦੀਆਂ ਪੂਰੀਆਂ ਹੁੰਦੀਆਂ ਨੇ, ਖਾਣ ਪਾਣ ਪਹਿਰਾਣ ਇਤਿਆਦਿਕ ਜਿਤਨੀਆਂ ਲੋੜਾਂ ਨੇ, ਭਗਤ ਨੇ ਪਰਮੇਸ਼ਰ ਤੋਂ ਹੀ ਮੰਗਣਾ ਨਾ, ਸਿੱਖ ਨੇ ਸਤਿਗੁਰੂ ਜੀ ਤੋਂ ਹੀ ਮੰਗਣਾ ਨਾ। ਜਿੰਨੀਆਂ ਵੀ ਲੋੜਾਂ ਤੇ ਲੋੜੀ ਦੇ ਪਦਾਰਥ ਨੇ, ਇਸਤਰੀ ਨੇ ਆਪਣੀਆਂ ਲੋੜਾਂ ਨੂੰ ਪੁਰਸ਼ ਤੋਂ ਹੀ ਪੂਰੀਆਂ ਕਰਨਾ ਹੈ। ਜੇ ਭਗਤ ਪਰਮੇਸ਼ਰ ਦੀ ਝਾਕ ਛੱਡ ਕੇ, ਓਟ ਛੱਡ ਕੇ, ਸਿੱਖ ਗੁਰੂ ਦੀ ਓਟ ਛੱਡ ਕੇ ਕਿਸੇ ਹੋਰ ਦੀ ਓਟ ਤਕਾਵੇ ਤੇ ਉਹ ਸਿੱਖ ਨਹੀਂ ਰਹਿ ਜਾਂਦਾ, ਭਗਤ ਨਹੀਂ ਰਹਿ ਜਾਂਦਾ। ਤੇ ਜੇ ਇਸਤਰੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੀ ਝਾਕ ਰੱਖੇ, ਉਹ ਸਤਵੰਤੀ ਨਹੀਂ ਰਹਿ ਜਾਂਦੀ। ਸਾਰੀਆਂ ਹੀ ਲੋੜਾਂ ਪਤੀ ਤੋਂ ਹੀ ਪੂਰੀਆਂ ਕਰਨੀਆਂ ਨੇ। ਤੇ ਜਿਵੇਂ ਇੱਕ ਅਵਸਥਾ ਆਉਂਦੀ ਹੈ ਨਾ, ਜੋ ਕਿਛ ਪਰਮੇਸ਼ਰ ਜੀ ਦਾ, ਪਰਮਾਤਮਾ ਜੀ ਦਾ, ਵਾਹਿਗੁਰੂ ਜੀ ਦਾ ਹੁੰਦਾ ਨਾ, ਪਰਮੇਸ਼ਰ ਜੀ ਸਭ ਕੁਛ ਹੀ ਆਪਣੇ ਭਗਤ ਨੂੰ ਬਖਸ਼ ਦਿੰਦੇ ਨੇ। ਤੇ ਜਿਹੜੀ ਸਤਵੰਤੀ ਆਗਿਆਕਾਰੀ ਇਸਤਰੀ ਹੁੰਦੀ ਹੈ ਨਾ, ਪਤੀ ਸਾਰੇ ਘਰ ਦੀ ਜ਼ਿੰਮੇਵਾਰੀ ਚਾਬੀਆਂ ਦੇ ਸਮੇਤ ਇਸਤਰੀ ਨੂੰ ਦੇ ਦਿੰਦਾ ਹੈ। ਤੇ ਜਿੱਥੇ ਬਰਾਬਰਤਾ ਦੀ ਭਾਵਨਾ ਹੁੰਦੀ ਹੈ, ਉੱਥੇ ਫਿਰ ਜੇਬਾਂ ਵੱਖਰੀਆਂ ਵੱਖਰੀਆਂ ਹੀ ਹੁੰਦੀਆਂ ਨੇ, ਉੱਥੇ ਪਰਸ, ਉੱਥੇ ਪਾਕਿਟਸ ਆਪਣੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਉੱਥੇ ਫਿਰ ਗੁੱਥਲੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਤੇ ਘਰ ਸਾਧ ਸੰਗਤ ਜੀ ਬਰਬਾਦ ਹੁੰਦੇ ਨੇ। ਜੋ ਕਿਛ ਪਰਮੇਸ਼ਰ ਦਾ ਹੁੰਦਾ, ਸੋ ਕਿਛ ਭਗਤ ਦਾ ਹੁੰਦਾ ਹੈ, ਤੇ ਪ੍ਰਤੱਖ ਜੀਵਨ ਵਿੱਚ ਜੋ ਕਿਛ ਵੀ ਪਤੀ ਦਾ ਹੁੰਦਾ ਨਾ, ਉਹ ਸਭ ਕੁਛ ਹੀ ਪਤਨੀ ਦਾ ਹੁੰਦਾ ਹੈ। ਇਸੇ ਕਰਕੇ ਕਿਹਾ ਜਾਂਦਾ ਘਰ ਵਾਲੀ, ਇਹ ਘਰ ਦੀ ਮਾਲਕ ਹੈ। ਘਰ ਬਣਾਇਆ ਪਤੀ ਨੇ, ਹੱਡ ਭੰਨੇ ਉਸਨੇ, ਮਿਹਨਤ ਕੀਤੀ ਉਸਨੇ, ਪਰ ਘਰ ਵਾਲੀ ਇਸਤਰੀ ਬਣੀ, ਕਿਉਂਕਿ ਪਤੀ ਦੀ ਆਗਿਆ ਦੇ ਵਿੱਚ ਹੈ, ਭਾਣੇ ਦੇ ਵਿੱਚ ਹੈ। ਜਿਸ ਪ੍ਰਕਾਰ ਪਰਮੇਸ਼ਰ ਜੀ ਸਾਰੀਆਂ ਸ਼ਕਤੀਆਂ, ਰਿਧੀਆਂ, ਸਿੱਧੀਆਂ, ਬ੍ਰਹਮ ਗਿਆਨ ਆਪਣੇ ਸੇਵਕ ਸਿੱਖ ਭਗਤ ਨੂੰ ਦੇ ਕਰਕੇ ਨਿਵਾਜਦੇ ਨੇ, ਫਿਰ ਪਤੀ ਆਪਣੀ ਸਾਰੀ ਸੰਪਤੀ ਤੇ ਵਿਭੂਤੀ ਘਰ ਦੀਆਂ ਚਾਬੀਆਂ ਦੇ ਸਮੇਤ ਇਸਤਰੀ ਨੂੰ ਦੇ ਦਿੰਦਾ। ਤੇ ਸਾਧ ਸੰਗਤ ਜੀ, ਇਸ ਦਾ ਦੂਸਰਾ ਪੱਖ, ਜਿਵੇਂ ਕੋਈ ਛੋਟੀ ਮੋਟੀ ਗਲਤੀ ਹੋ ਜਾਵੇ, ਕੋਈ ਪਾਪ ਹੋ ਜਾਵੇ, ਸਾਧ ਸੰਗਤ ਜੀ ਕੋਈ ਭੁੱਲ ਚੁੱਕ ਹੋ ਜਾਵੇ ਤੇ ਖਿਮਾ ਮੰਗੀ ਦੀ ਹੈ ਨਾ, ਤੇ ਸਤਿਗੁਰੂ ਜੀ ਸਾਰੇ ਗੁਨਾਹ ਬਖਸ਼ ਦਿੰਦੇ ਨੇ, ਪਰਮੇਸ਼ਰ ਜੀ ਸਾਰੇ ਗੁਨਾਹ ਬਖਸ਼ ਦਿੰਦੇ ਨੇ। ਇਸ ਪ੍ਰਕਾਰ ਦਾ ਬਖਸ਼ਣ ਵਾਲਾ ਸੁਭਾਵ ਪਤੀ ਦਾ ਵੀ ਹੋਣਾ ਚਾਹੀਦਾ ਹੈ। ਕੋਈ ਨਿਤਾ ਪ੍ਰਤੀ ਨਿਤ ਦੇ ਜੀਵਨ ਵਿੱਚ ਛੋਟੀ ਮੋਟੀ ਭੁੱਲ ਚੁੱਕ ਹੋ ਜਾਵੇ, ਕੋਈ ਲਫ਼ਜ਼ ਵਾਧਾ ਘਾਟਾ ਹੋ ਜਾਵੇ, ਕੋਈ ਉੱਚਾ ਨੀਵਾਂ ਬੋਲ ਕਦੇ ਬੋਲਿਆ ਜਾਵੇ, ਇਸੇ ਪ੍ਰਕਾਰ ਪਦਾਰਥ ਬਣਾਉਂਦਿਆਂ ਕਦੇ ਮਿੱਠਾ, ਕੋਈ ਮਿੱਠਾ ਬਣ ਜਾਵੇ, ਕੋਈ ਫਿੱਕਾ ਬਣ ਜਾਵੇ, ਕੋਈ ਲੂਣ ਮਿਰਚ ਮਸਾਲਾ ਵੱਧ ਘੱਟ ਪੈ ਗਿਆ, ਸਫਾਈ ਕਦੇ ਲੇਟ ਹੋ ਗਈ, ਤੇ ਸਾਧ ਸੰਗਤ ਜੀ ਕਲੇਸ਼ ਨਹੀਂ ਪਾ ਲੈਣਾ। ਪਰਮੇਸ਼ਰ ਜੀ ਵਰਗਾ, ਬਖਸ਼ਣ ਵਰਗਾ ਵਾਲਾ ਸੁਭਾਵ ਰੱਖਣਾ। ਪਤੀ ਦਾ ਸੁਭਾਵ ਬਖਸ਼ਣ ਵਾਲਾ ਹੋਵੇ, ਪਤੀ ਦਾ ਪਤਨੀ ਦਾ ਸੁਭਾਵ ਆਗਿਆ ਵਿੱਚ ਚੱਲਣ ਵਾਲਾ ਹੋਵੇ, ਤੇ ਘਰ ਦੇ ਵਿੱਚ ਕਲੇਸ਼ ਕਦੇ ਪੈਂਦਾ ਹੀ ਨਹੀਂ, ਲੜਾਈ ਕਦੇ ਹੁੰਦੀ ਹੋਈ ਨਹੀਂ। ਤੇ ਜਦੋਂ ਦੋਵੇਂ ਆਪਣੀ ਆਪਣੀ ਸਾਧ ਸੰਗਤ ਜੀ ਹਉਮੈ ਨੂੰ ਵੱਡਾ ਕਰਕੇ ਦਿਖਾਉਂਦੇ ਨੇ, ਤੂੰ ਇਹ ਗੱਲ ਕਹਿ ਦਿੱਤੀ, ਮੇਰੀ ਈਗੋ ਹਟ ਹੋ ਗਈ, ਮੇਰੇ ਇਸ ਪ੍ਰਕਾਰ ਹੰਕਾਰ ਨੂੰ ਠੇਸ ਪੁੱਜੀ ਹੈ, ਤੇ ਸਾਧ ਸੰਗਤ ਜੀ ਝਗੜੇ ਉਦੋਂ ਹੀ ਹੁੰਦੇ ਨੇ। ਪਰਮੇਸ਼ਰ ਜੀ ਦੇ ਵਿੱਚ ਤੇ ਭਗਤ ਵਿੱਚ ਕਾਹਦਾ ਹੰਕਾਰ, ਕਾਹਦੀ ਹਉਮੈ ਭਗਤ ਨੂੰ, ਇਸੇ ਪ੍ਰਕਾਰ ਇਸਤਰੀ ਦੇ ਅੱਗੇ ਵਾਹਿਗੁਰੂ ਪੁਰਸ਼ ਦੇ ਅੱਗੇ ਇਸਤਰੀ ਦਾ ਕਾਹਦਾ ਹੰਕਾਰ, ਕਾਹਦੀ ਹਉਮੈ ਕਰਨੀ ਬਣ ਨਹੀਂ ਆਉਂਦੀ। ਇਸ ਪ੍ਰਕਾਰ ਦੇ ਗੁਣਾਂ ਵਾਲੇ ਪਤੀ ਪਤਨੀ ਹੋਣ ਨਾ ਤੇ ਜੀਵਨ ਆਨੰਦਮਈ ਹੁੰਦਾ ਹੈ। ਇਸੇ ਕਰਕੇ ਪਤੀ ਪਤਨੀ ਦੇ ਸੰਬੰਧ ਦੇ ਸਮੇਂ ਦੀ ਜੋ ਮਰਿਆਦਾ ਪੂਰੀ ਕੀਤੀ ਜਾਂਦੀ ਗੁਰੂ ਘਰ ਦੇ ਵਿੱਚ, ਉਸ ਨੂੰ ਨਾਮ ਸਤਿਗੁਰੂ ਜੀ ਨੇ ਦਿੱਤਾ ਆਨੰਦ ਕਾਰਜ। ਦੂਸਰੇ ਕਿਸੇ ਧਰਮ ਦੇ ਵਿੱਚ ਇਸਦਾ ਨਾਮ ਵਿਵਾਹ ਹੈ, ਵਿਵਾਹ ਹੈ, ਨਿਕਾਹ ਹੈ, ਕਿਧਰੇ ਮੈਰਿਜ ਕਹੀ ਜਾਂਦੀ ਹੈ। ਸਾਧ ਸੰਗਤ ਜੀ ਜਿੱਥੇ ਵਿਆਹ ਏ ਉੱਥੇ ਵੀ ਤਲਾਕ ਹੈ, ਜਿੱਥੇ ਇਸੇ ਪ੍ਰਕਾਰ ਪ੍ਰੇਮ ਵਿਆਹ ਏ ਉੱਥੇ ਵੀ ਤਲਾਕ ਹੈ, ਜਿੱਥੇ ਨਿਕਾਹ ਏ ਉੱਥੇ ਵੀ ਤਲਾਕ ਹੈ, ਪਰ ਆਨੰਦ ਕਾਰਜ ਦੇ ਵਿੱਚ ਕਿਧਰੇ ਤਲਾਕ ਦਾ ਸ਼ਬਦ ਹੀ ਨਹੀਂ। ਇੱਥੇ ਆਨੰਦ ਕਾਰਜ ਆ ਤੇ ਸਦੀਵੀ ਹੈ, ਆਨੰਦ ਹੈ ਤੇ ਸਦੀਵੀ ਹੈ, ਸੁੱਖ ਹੈ ਤੇ ਸਦੀਵੀ ਹੈ, ਕਿਉਂਕਿ ਇੱਥੇ ਦਾ ਜਿਹੜਾ ਰਿਸ਼ਤਾ ਹੈ ਨਾ ਉਹ ਭਗਤ ਅਤੇ ਪਰਮੇਸ਼ਰ ਵਰਗਾ ਹੈ, ਗੁਰੂ ਅਤੇ ਸਿੱਖ ਵਰਗਾ ਹੈ। ਤੇ ਸਾਧ ਸੰਗਤ ਜੀ, ਜੇਕਰ ਸਿੱਖ ਬੱਜਰ ਕੁਰੈਤੀਆ ਹੋ ਜਾਵੇ ਤੇ ਗੁਰੂ ਦੀ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ, ਤੇ ਜੇਕਰ ਬੀਬੀ ਪਤੀ ਨੂੰ ਛੱਡ ਕੇ ਕਿਸੇ ਹੋਰ ਦੀ ਝਾਕ ਰੱਖੇ ਫਿਰ ਉਹ ਵੀ ਸਤਵੰਤੀ ਨਹੀਂ ਰਹਿ ਜਾਂਦੀ, ਫਿਰ ਵੀ ਵਿਚਾਰਨ ਸਦਵਾਉਂਦੀ ਹੈ। ਇਸੇ ਪ੍ਰਕਾਰ ਜੀਵਨ ਜਿਹੜਾ ਕਲੰਕ ਤੇ ਦਾਗ ਵਾਲਾ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਇਸਤਰੀ ਤੇ ਪੁਰਖ ਦੇ ਜੀਵਨ ਦਾ ਪ੍ਰਮਾਣ ਦੇ ਕਰਕੇ ਬਚਨ ਕੀਤਾ ਹੈ, ਸਰਸੀ ਕਾਮਣੀ, ਉਹ ਜਿਹੜੀ ਕਾਮਣੀ ਇਸਤਰੀ ਏ ਆਨੰਦ ਦੇ ਸਹਿਤ ਰਹਿੰਦੀ ਏ, ਚਰਨ ਕਮਲ ਸਿਓ ਪਿਆਰ, ਜਿਸ ਦਾ ਪਿਆਰ ਆਪਣੇ ਪਤੀ ਦੇ ਚਰਨ ਕਮਲਾਂ ਦੇ ਨਾਲ ਹੈ, ਅਰਥਾਤ ਜੋ ਪਤੀ ਦੀ ਆਗਿਆ ਦੇ ਵਿੱਚ ਚੱਲਦੀ ਹੈ। ਕੋਈ ਸੰਤਾਨ ਆਗਿਆਕਾਰੀ ਹੋਵੇ ਨਾ ਤੇ ਸਿਆਣੇ ਪੁਰਸ਼ ਕਹਿ ਦਿੰਦੇ ਨੇ ਫਲਾਨੇ ਦੀ ਸੰਤਾਨ, ਫਲਾਨੇ ਦੇ ਪੁੱਤ ਬੜੇ ਆਗਿਆਕਾਰੀ ਏ, ਆਪਣੇ ਮਾਂ ਪਿਓ ਦੇ ਚਰਨ ਧੋ ਧੋ ਕੇ ਪੀਂਦੇ ਨੇ, ਪੈਰ ਧੋ ਧੋ ਕੇ ਪੀਂਦੇ ਨੇ। ਉਹ ਪ੍ਰਤੱਖ ਭਾਵੇਂ ਪੈਰ ਧੋ ਕੇ ਨਾ ਪੀਂਦੇ ਹੋਣ, ਪਰ ਪੈਰ ਧੋ ਕੇ ਪੀਣਾ ਇੱਕ ਮੁਹਾਵਰਾ ਏ, ਜਿਸ ਦਾ ਭਾਵ ਹੈ ਆਗਿਆ ਵਿੱਚ ਚੱਲਣਾ, ਕਦੇ ਹੁਕਮ ਅਦੂਲੀ ਨਾ ਕਰਨੀ, ਕਦੇ ਆਗਿਆ ਦੀ ਉਲੰਘਣਾ ਨਾ ਕਰਨੀ। ਇਸੇ ਪ੍ਰਕਾਰ ਚਰਨ ਕਮਲ ਸਿਓ ਪਿਆਰ ਤੋਂ ਭਾਵ ਹੈ ਪਤੀ ਦੀ ਆਗਿਆ ਦੀ ਅਵਹੇਲਣਾ ਜਿਹੜੀ ਇਸਤਰੀ ਨਹੀਂ ਕਰਦੀ, ਪਤੀ ਦੀ ਆਗਿਆ ਨੂੰ ਨਹੀਂ ਉਲੰਘਦੀ, ਪਤੀ ਦੀ ਇੱਛਾ ਵਿੱਚ ਪਤੀ ਦੀ ਮਰਜ਼ੀ ਦੇ ਵਿੱਚ ਰਹਿ ਕਰਕੇ ਕਾਰਜਾਂ ਨੂੰ ਕਰਦੀ ਤੇ ਜੀਵਨ ਬਤੀਤ ਕਰਦੀ ਏ, ਉਸ ਕਾਮਣੀ ਨੂੰ, ਉਸ ਇਸਤਰੀ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰੀ ਪ੍ਰਮਾਣ ਦੇ ਕਰਕੇ ਅੰਤਰੀਵ ਸਿੱਖਿਆ ਦਿੰਦੇ ਹਨ ਜੀ।
1: ਸਾਵਣ ਸਰਸੀ ਕਾਮਣੀ,
0: ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਭਾਈ, ਜਿਵੇਂ ਪ੍ਰਤੱਖ ਸਾਵਣ ਦਾ ਮਹੀਨਾ ਹੈ, ਇਸੇ ਪ੍ਰਕਾਰ ਇਹ ਜਿਹੜੀ ਜ਼ਿੰਦਗੀ ਮਿਲੀ ਏ, ਜਿਹੜੀ ਉਮਰਾਂ ਮਿਲੀ ਏ, ਜਿਹੜੀ ਆਰਬਲਾ ਮਿਲੀ ਏ, ਇਹ ਸਾਵਣ ਦੇ ਮਹੀਨੇ ਦੀ ਨਿਆਈ ਹੈ। ਜਗਿਆਸੂ ਰੂਪ ਉਹ ਇਸਤਰੀ ਜਿਹੜੀ ਕਾਮਣੀ ਹੈ, ਸਰਸੀ ਆਨੰਦ ਦੇ ਸਹਿਤ ਹੁੰਦੀ ਹੈ।
1: ਚਰਨ ਕਮਲ ਸਿਉ ਪਿਆਰ,
0: ਜਿਸ ਜਗਿਆਸੂ ਇਸਤਰੀ ਦਾ ਪਿਆਰ ਪ੍ਰਭੂ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨ ਕਮਲਾਂ ਦੇ ਨਾਲ ਲੱਗਾ ਹੋਇਆ, ਕਮਲਾਂ ਦੀ ਸੰਗਿਆ ਗੁਰੂ ਚਰਨਾਂ ਨੂੰ ਤਾਂ ਦਿੱਤੀ ਜਾਂਦੀ ਹੈ, ਕਮਲ ਦੇ ਫੁੱਲ ਦੇ ਉੱਪਰੋਂ ਉੱਪਰੋਂ ਪਾਣੀ ਪੈ ਜਾਵੇ, ਮੀਂਹ ਪੈ ਜਾਵੇ, ਤਾਂ ਵੀ ਕਮਲ ਸੁੱਕਾ ਦਾ ਸੁੱਕਾ ਪਾਣੀ ਨੂੰ ਗ੍ਰਹਿਣ ਹੀ ਨਹੀਂ ਕਰਦਾ, ਤੇ ਜਿਸ ਚਿੱਕੜ ਦੇ ਵਿੱਚ, ਜਿਸ ਜਲ ਦੇ ਵਿੱਚ ਉਸ ਕਮਲ ਦੀਆਂ ਜੜ੍ਹਾਂ ਨੇ, ਉਸ ਦੇ ਵੀ ਚਿੱਕੜ ਨੂੰ, ਗੰਦਗੀ ਨੂੰ, ਬਦਬੂ ਨੂੰ, ਜਾਂ ਸਿੱਲ ਨੂੰ, ਸਲਾਬ ਨੂੰ ਤੇ ਗਿੱਲੇਪਣ ਨੂੰ ਗ੍ਰਹਿਣ ਹੀ ਨਹੀਂ ਕਰਦਾ। ਜੜ੍ਹਾਂ ਵਿੱਚ ਚਿੱਕੜ ਹੈ ਤੇ ਉਸ ਤੋਂ ਵੀ ਨਿਰਲੇਪ, ਉੱਤੋਂ ਮੀਂਹ ਦਾ ਪਾਣੀ ਪੈ ਜਾਵੇ ਤੇ ਉਸ ਤੋਂ ਵੀ ਨਿਰਲੇਪ, ਐਸੇ ਨੇ ਸਤਿਗੁਰੂ ਜੀ ਦੇ ਚਰਨ, ਜਿਹੜੇ ਧਰਤੀ ਦੇ ਪਦਾਰਥ ਨੇ ਇਹਨਾਂ ਦੇ ਮੋਹ ਤੋਂ ਵੀ ਨਿਰਲੇਪ, ਤੇ ਜਿਹੜੇ ਇਸੇ ਪ੍ਰਕਾਰ ਸ਼ਿਵਪੁਰੀ, ਵਿਸ਼ਨੂਪੁਰੀ, ਬ੍ਰਹਮਪੁਰੀ ਤੇ ਇੰਦਰਪੁਰੀ, ਸਵਰਗਪੁਰੀ ਹੈ ਨਾ, ਉਹਨਾਂ ਦੇ ਪਦਾਰਥਾਂ ਤੇ ਦਿਵ ਭੋਗਾਂ ਤੋਂ ਵੀ ਨਿਰਲੇਪ ਸਤਿਗੁਰਾਂ ਦੇ ਚਰਨ ਨੇ। ਇਸੇ ਪ੍ਰਕਾਰ ਉੱਜਲਮੈ ਪ੍ਰਕਾਸ਼ ਰੂਪ ਨੇ, ਭਗਤੀ ਰੂਪੀ ਮਕਰੰਦ ਰਸ ਨੂੰ ਦੇਣ ਵਾਲੇ ਨੇ। ਹਜ਼ੂਰ ਫਰਮਾਉਂਦੇ ਨੇ ਉਹ ਜਗਿਆਸੂ ਰੂਪ ਇਸਤਰੀ ਜੀਵਨ ਰੂਪੀ, ਜ਼ਿੰਦਗੀ ਰੂਪੀ ਸਾਵਣ ਦੇ ਮਹੀਨੇ ਦੇ ਅੰਦਰ ਆਨੰਦ ਦੇ ਸਹਿਤ ਹੋਈ ਹੈ, ਜਿਸ ਦਾ ਸਤਿਗੁਰੂ ਜੀ ਦੀਆਂ, ਪਰਮੇਸ਼ਰ ਜੀਆਂ ਦੇ ਚਰਨ ਕਮਲਾਂ ਦੇ ਨਾਲ ਪਿਆਰ ਲੱਗਾ ਹੋਇਆ ਹੈ।
1: ਮਨ ਤਨ ਰੱਤਾ ਸੱਚ ਰੰਗ,
0: ਐਸੀ ਜਗਿਆਸੂ ਰੂਪ ਇਸਤਰੀ ਦਾ ਮਨ ਅਤੇ ਤਨ ਸੱਚੇ ਪਰਮੇਸ਼ਰ ਜੀ ਦੇ ਰੰਗ ਦੇ ਵਿੱਚ, ਸੱਚੇ ਪ੍ਰੇਮ ਦੇ ਵਿੱਚ ਲੱਗਾ ਹੋਇਆ ਹੈ।
1: ਕੋ ਨਾਮ ਆਧਾਰ,
0: ਐਸੀ ਜੋ ਜਗਿਆਸੂ ਰੂਪ ਇਸਤਰੀ ਹੈ ਪ੍ਰਭੂ ਜੀ ਦੇ, ਪਰਮੇਸ਼ਰ ਜੀ ਦੇ ਇੱਕੋ ਇੱਕ ਨਾਮ ਦਾ ਹੀ ਆਸਰਾ ਧਾਰਨ ਕਰਕੇ ਰੱਖਦੀ ਹੈ, ਜਿਵੇਂ ਪ੍ਰਤੱਖ ਇਸਤਰੀ ਆਪਣੇ ਪਤੀ ਦਾ ਆਸਰਾ ਤੱਕਦੀ ਹੈ, ਕਿਸੇ ਹੋਰ ਦਾ ਨਹੀਂ, ਆਂਢੀ ਗਵਾਂਢੀ ਦਾ ਨਹੀਂ। ਜੋ ਪਰਮੇਸ਼ਰ ਜੀ ਦਾ ਭਗਤ ਹੈ ਉਸ ਨੂੰ ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਆਸਰਾ ਹੈ, ਕਿਸੇ ਦੇਵੀ ਦੇਵਤੇ ਦਾ ਨਹੀਂ, ਕਿਸੇ ਪੈਗੰਬਰ ਤੇ ਰਹਿਬਰ ਦਾ ਨਹੀਂ। ਜਿਨ੍ਹਾਂ ਦਾ ਮਨ ਅਤੇ ਤਨ ਸੱਚੇ ਪਰਮੇਸ਼ਰ ਜੀ ਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ, ਮਹਾਰਾਜ ਉਹਨਾਂ ਦੀ ਪਛਾਣ ਕੀ ਹੈ? ਹਜ਼ੂਰ ਫਰਮਾਉਂਦੇ ਨੇ ਇੱਕੋ ਨਾਮ ਆਧਾਰ, ਇੱਕੋ ਇੱਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਆਸਰਾ ਉਹਨਾਂ ਨੇ ਮਨ ਦੇ ਅੰਦਰ ਧਾਰਿਆ ਹੈ।
1: ਦੇਖਿਆ ਰੰਗ ਕੁੜਾ ਬਿਆ,
0: ਮਹਾਰਾਜ ਦੁਨੀਆਂ ਦਾ ਦੁਨਿਆਵੀ ਜੀਵਾਂ ਦਾ ਜਿਹੜਾ ਮਨ ਦਾ ਮੋਹ ਹੈ ਉਹ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਧੰਦੇ ਧੰਦਾਰਾਂ ਵਿੱਚ ਲੱਗਿਆ ਦੇਖੀਦਾ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਵਿਖਿਆ ਦਾ, ਵਿਸ਼ੇ ਵਿਕਾਰਾਂ ਦਾ, ਵਿਖਿਆ ਦਾ ਜੜ ਚੇਤਨ ਮਾਇਆ ਦਾ ਜਿੰਨਾ ਰੰਗ ਪ੍ਰੇਮ ਹੈ ਨਾ, ਜਿੰਨਾ ਮੋਹ ਹੈ, ਇਹ ਸਾਰਾ ਕੂੜਾ ਵਿਆਹ ਝੂਠਾ ਹੈ। ਵਿਸ਼ੇ ਵਿਕਾਰ ਜੀਵ ਨੂੰ ਤਾਰਦੇ ਨਹੀਂ ਤੇ ਮਾਇਆ ਦਾ ਮੋਹ ਵੀ

0: ਪਦਾਰਥਾਂ ਦਾ ਪ੍ਰੇਮ ਮੋਹ ਕਰਨਾ ਨਾ, ਉਹ ਸਾਰੇ ਵਿਸ਼ੇ ਵਿਕਾਰ ਅਤੇ ਜਿਹੜੇ ਪਦਾਰਥ ਨੇ ਦਿਸਣ ਸਭੇ ਇਸ਼ਾਰ ਉਹ ਖਾਕ ਰੂਪ ਸਵਾਹ ਰੂਪ ਨਜ਼ਰ ਆਉਂਦੇ ਨੇ, ਕਿਉਂਕਿ ਅੰਤ ਵੇਲੇ ਕੋਈ ਵੀ ਇਹਨਾਂ ਦੇ ਵਿੱਚੋਂ ਨਾਲ ਨਹੀਂ ਜਾਂਦਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਹਨ
1: ਸਨ ਸਭੇ ਛਾਰ,
0: ਜਿਹੜੇ ਵਿਖਿਆਂ ਦੇ ਵਿਸ਼ੇ ਵਿਕਾਰਾਂ ਦੇ ਪ੍ਰੇਮ ਵਿੱਚ ਲੱਗ ਗਏ ਨਾ, ਵਿਸ਼ੇ ਵਿਕਾਰਾਂ ਵਿੱਚ ਖਚਤ ਹੋ ਗਏ, ਗਲਤਾਨ ਹੋ ਗਏ, ਰੁੜ ਗਏ, ਲੱਗ ਗਏ ਨਾ, ਇਸੇ ਪ੍ਰਕਾਰ ਜੜ ਅਤੇ ਚੇਤਨ ਮਾਇਆ ਦੇ ਮੂੰਹ ਵਿੱਚ ਲੱਗ ਗਏ ਨਾ, ਉਹ ਸਾਰੇ ਸਵਾਹ ਹੁੰਦੇ ਨਜ਼ਰ ਆਉਂਦੇ ਨੇ, ਮਰ ਜਾਂਦੇ ਨੇ, ਖਪ ਜਾਂਦੇ ਨੇ, ਪਦਾਰਥ ਕੋਈ ਨਿਭਦਾ ਨਹੀਂ ਤੇ ਜੀਵਨ ਨੂੰ ਅਜਾਈ ਗਵਾ ਲੈਂਦੇ ਨੇ ਸਵਾਹ ਦੀ ਨਿਆਈ।
1: ਹਰ ਅੰਮ੍ਰਿਤ ਬੂੰਦ ਸੁਹਾਵਣੀ।
0: ਸੋ ਮਹਾਰਾਜ, ਜਿਨ੍ਹਾਂ ਦਾ ਚਰਨ ਕਮਲਾਂ ਦੇ ਨਾਲ ਪਿਆਰ ਹੈ, ਉਹਨਾਂ ਦੀ ਕਰਤੱਵਤਾ, ਉਹਨਾਂ ਦੇ ਜੀਵਨ ਦੀ ਮਰਿਆਦਾ ਕੈਸੀ ਹੁੰਦੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਬੂੰਦ ਜਿਹੜੀ ਉਹਨਾਂ ਨੂੰ ਅਤਿਅੰਤ ਸੁਹਾਵਣੀ ਲੱਗਦੀ ਹੈ। ਜਿਵੇਂ ਵਿਸ਼ੇਸ਼ ਰੁੱਤ ਦੇ ਵਿੱਚ ਮੀਂਹ ਵਰਦਾ ਹੈ, ਸਵਾਂਤੀ ਬੂੰਦ ਵਰਦੀ ਏ, ਬਬੀਹੇ ਦੇ ਸਿਰ ਦੇ ਵਿੱਚ ਪੈਂਦੀ ਏ, ਉਸ ਦੇ ਅੰਦਰ ਚਲੀ ਜਾਂਦੀ ਏ ਤੇ ਤ੍ਰਿਪਤ ਹੋ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਅੰਮ੍ਰਿਤ ਰੂਪੀ ਬੂੰਦ ਉਸ ਜਗਿਆਸੂ ਰੂਪ ਬਬੀਹੇ ਨੂੰ ਸਤ ਸੰਗਤ ਦੁਆਰਾ ਪ੍ਰਾਪਤ ਹੁੰਦੀ ਏ, ਹਿਰਦੇ ਵਿੱਚ ਸਮਾ ਜਾਂਦੀ ਏ ਤੇ ਸ਼ੋਭਨੀਕ ਹੁੰਦਾ ਹੈ।
1: ਮਿਲ ਸਾਧੂ ਪੀਵਣ ਹਾਰ।
0: ਮਹਾਰਾਜ, ਜਿਵੇਂ ਬਬੀਹਾ ਵਿਸ਼ੇਸ਼ ਰੁੱਤ ਵਿੱਚ ਵਰਨ ਵਾਲੀਆਂ ਬੂੰਦਾਂ ਚੋਂ ਸਵਾਂਤੀ ਬੂੰਦ ਨੂੰ ਧਾਰਨ ਕਰਦਾ ਹੈ, ਇਸ ਮਨੁੱਖਾ ਜਨਮ ਦੇ ਅੰਦਰ ਵੀ ਕੋਈ ਵਿਸ਼ੇਸ਼ ਰੁੱਤ, ਵਿਸ਼ੇਸ਼ ਸਮਾਂ ਜਾਂ ਵਿਸ਼ੇਸ਼ ਸਥਾਨ ਹੈ ਜਿੱਥੋਂ ਇਹ ਅੰਮ੍ਰਿਤ ਬੂੰਦ ਮਿਲੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਮਿਲ ਸਾਧੂ ਪੀਵਣ ਹਾਰ। ਭਾਈ, ਉਹ ਵਿਸ਼ੇਸ਼ ਸਥਾਨ ਹੈ, ਸਤ ਸੰਗਤ ਦਾ ਵਿਸ਼ੇਸ਼ ਸਮਾਂ ਹੈ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਸਰਵਣ ਕਰਨੇ ਦਾ, ਸਾਧੂ ਜਨਾਂ ਦੇ ਨਾਲ ਮਿਲ ਕਰਕੇ, ਸਾਧੂ ਜਨਾਂ ਸੰਤ ਜਨਾਂ ਦੇ ਉਪਦੇਸ਼ਾਂ ਦੁਆਰਾ ਉੱਤਮ ਅਧਿਕਾਰੀ ਜਗਿਆਸੂ ਜਨ ਨਾਮ ਰੂਪੀ ਅੰਮ੍ਰਿਤ ਬੂੰਦ ਨੂੰ ਪੀਵਣੇ ਵਾਲੇ ਹੁੰਦੇ ਹਨ।
1: ਵਣ ਤਿਣ ਪ੍ਰਭ ਸੰਗ ਮੌਲਿਆ।
0: ਮਹਾਰਾਜ, ਉਸ ਅੰਮ੍ਰਿਤ ਬੂੰਦ ਨੂੰ ਪ੍ਰਾਪਤ ਕਰਕੇ ਪੀ ਕੇ ਤਿੰਨਾਂ ਦੀ ਅਵਸਥਾ ਕੈਸੀ ਬਣਦੀ ਹੈ, ਪ੍ਰਮਾਣ ਦੇ ਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪ੍ਰਤੱਖ ਬੂੰਦਾਂ ਵਰਦੀਆਂ ਨੇ, ਛਿੱਟਾਂ ਪੈਂਦੀਆਂ ਨੇ, ਮੀਂਹ ਪੈਂਦਾ। ਜਦੋਂ ਮੀਂਹ ਪੈਂਦਾ ਨਾ, ਵਣ ਜਿਹੜੇ ਜੰਗਲ ਨੇ ਹਰੇ ਭਰੇ ਹੋ ਜਾਂਦੇ ਨੇ, ਤਿੰਨ ਜਿਹੜੇ ਕੱਖ ਨੇ ਹਰਿਆਵਲਤਾ ਦੇ ਸਹਿਤ ਹੋ ਜਾਂਦੇ ਨੇ। ਇਸੇ ਪ੍ਰਕਾਰ ਵਣ ਜਿਹੜੇ ਸਰੀਰ ਨੇ, ਤਿੰਨ ਜਿਹੜੇ ਇੰਦਰੀਆਂ ਦੇ ਸਹਿਤ ਨੇ, ਪ੍ਰਭ ਸੰਗ ਮੌਲਿਆ, ਪ੍ਰਭੂ ਪਰਮੇਸ਼ਰ ਜੀ ਦੀ ਬੰਦਗੀ ਕਰਦਿਆਂ, ਪ੍ਰਭੂ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸਤਸੰਗਤ ਦੁਆਰਾ ਉਪਦੇਸ਼ ਪ੍ਰਾਪਤ ਕਰਕੇ ਮੌਲਿਆ, ਜਗਿਆਸੂ ਜਨਾਂ ਦਾ ਖਿੜਿਆ ਹੈ, ਇੰਦਰੇ ਵੀ ਖਿੜ ਗਏ, ਤਨ ਵੀ ਖਿੜ ਗਿਆ, ਮਨ ਵੀ ਖਿੜ ਗਿਆ, ਮਨ ਖਿੜਿਆ ਹਰਿਆ ਬਾਗ, ਇੰਦਰੀ ਵੀ ਪਵਿੱਤਰ ਹੋ ਗਏ, ਸਰੀਰ ਵੀ ਪਵਿੱਤਰ ਹੋ ਗਏ ਤੇ ਮਨ ਉਪਦੇਸ਼ ਨੂੰ ਗ੍ਰਹਿਣ ਕਰਨੇ ਵਾਲਾ ਹੋ ਗਿਆ।
1: ਸਮਰਥ ਪੁਰਖ ਅਪਾਰ।
0: ਭਾਈ, ਉਹਨਾਂ ਨੂੰ ਸਰਬ ਕਲਾ ਸਮਰੱਥ ਅਕਾਲ ਪੁਰਖ ਕਰਤਾ ਪੁਰਖ ਪਰਮੇਸ਼ਰ ਜੋ ਪਾਰਾਵਾਰ ਤੋਂ ਰਹਿਤ ਹੈ, ਇਸ ਦੀ ਪ੍ਰਾਪਤੀ ਹੋਈ ਹੈ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਸੰਸਕ੍ਰਿਤ ਦਾ ਸ਼ਬਦ ਹੁੰਦਾ ਸਮਰਥ, ਤੇ ਪੁਰਾਤਨ ਸਮੇਂ ਦੇ ਅੰਦਰ ਗੁਰਸਿੱਖ ਇਹ ਪਾਠ ਸਮਰਥ ਕਰਿਆ ਕਰਦੇ ਸਨ। ਸਮਰਥ ਅਤੇ ਸਮਰਥ ਦੋਵੇਂ ਜਿਹੜੇ ਪਾਠ ਨੇ ਇਹ ਪੰਥ ਦੇ ਅੰਦਰ ਪ੍ਰਚਲਿਤ ਨੇ। ਸੋ ਸੰਪਰਦਾਈ ਜਿਹੜਾ ਪਾਠ ਉਹ ਸਮਰਥ ਕੀਤਾ ਜਾਂਦਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਪਾਰਾਵਾਰ ਤੋਂ ਰਹਿਤ ਪੁਰੀਆਂ ਨੂੰ ਨਾਸ਼ ਕਰ ਦੇਣ ਵਾਲੇ ਐਸੇ ਬਲਸ਼ਾਲੀ ਪਰਮੇਸ਼ਰ ਨੇ, ਜੋ ਪੂੰ ਇਤਿਆਦਕ ਨਰਕਾਂ ਵਿੱਚ ਪੈਣ ਤੋਂ ਰੱਖਿਆ ਕਰਨ ਵਾਲੇ ਕਰਤਾ ਪੁਰਖ ਸਰਬ ਕਲਾ ਸਮਰੱਥ ਨੇ, ਤਿਸ ਦੀ ਪ੍ਰਾਪਤੀ ਵਾਲੇ ਹੋਏ ਨੇ, ਜਿਨ੍ਹਾਂ ਦਾ ਮਨ ਅਤੇ ਤਨ ਮੌਲਿਆ, ਜਿਨ੍ਹਾਂ ਨੇ ਸਤ ਸੰਗਤ ਨਾਲ ਮਿਲ ਕਰਕੇ ਅੰਮ੍ਰਿਤ ਉਪਦੇਸ਼ਾਂ ਨੂੰ ਧਾਰਨ ਕੀਤਾ ਹੈ।
1: ਹਰ ਮਿਲਣੈ ਨੂੰ ਮਨ ਲੋਚਦਾ।
0: ਸੋ ਜਦੋਂ ਤੱਕ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਨਾ ਕਰ ਲੈਂਦੇ, ਬੇਨਤੀਆਂ ਕਰਦੇ ਰਹਿੰਦੇ ਨੇ, ਹਰੀ ਪਰਮੇਸ਼ਰ ਜੀ ਆਪ ਜੀ ਦੇ ਦਰਸ਼ਨ ਕਰਨੇ ਨੂੰ, ਆਪ ਜੀ ਦੇ ਮਿਲਣੇ ਨੂੰ, ਮਿਲਾਪ ਵਾਸਤੇ ਇਹ ਮਨ ਲੋਚਦਾ ਹੈ, ਇਹ ਮਨ ਚਾਹੁੰਦਾ ਹੈ ਆਪ ਜੀ ਦੇ ਦੀਦਾਰ ਕਰਨਾ।
1: ਕਰਮ ਮਿਲਾਵਣ ਹਾਰ।
0: ਜਿਹੜੇ ਨਿਸ਼ਕਾਮ ਕਰਮ ਨੇ ਉਹ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਮਿਲਾਉਣ ਵਾਲੇ ਨੇ। ਮਹਾਰਾਜ, ਅਸੀਂ ਨਿਸ਼ਕਾਮ ਕਰਮ ਕਰਨੇ ਵਾਲੇ ਤੇ ਹੋਏ ਨਹੀਂ, ਸੰਸਾਰੀ ਜੀਵ ਹਾਂ, ਭਲੇ ਕਰਮ ਕਰਦੇ ਨਹੀਂ, ਜੇ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਜੀ ਕਾਮਨਾਵਾਂ ਦੇ ਸਹਿਤ ਕਰਦੇ ਹਾਂ, ਸਾਡਾ ਮਿਲਾਪ ਕਿਵੇਂ ਹੋਵੇ? ਹਜ਼ੂਰ ਫਰਮਾਉਂਦੇ ਨੇ ਕਰਮ, ਕਰਮ ਦਾ ਅਰਥ ਹੈ ਕਰਮ ਬਖਸ਼ੀ, ਕਰਮ ਦਾ ਅਰਥ ਹੈ ਕਿਰਪਾਲਤਾ, ਕਰਮ ਦਾ ਅਰਥ ਹੈ ਮਿਹਰ। ਸਤਿਗੁਰੂ ਜੀ ਦੀ ਕਿਰਪਾਲਤਾ, ਸਤਿਗੁਰੂ ਜੀ ਦੀ ਬਖਸ਼ਿਸ਼, प्रभु परमेश्वर जी दे नाल मिलन वाली है।
1: जिन्नी सखिए प्रभ पाए
0: महाराज, जिन्हां नूं प्रभु परमेश्वर जी दे नाल पूरिया सतगुरां दे नाल मिलाप करवा दिता है, मेल दिता है, तिन्हां दा आप जी कैसा सन्मान करदे हो। हजूर फरमाउंदे ने जिन्नी सखिए, जिन्हां महात्मा रूप सखियां नूं, संत जना रूप सखियां नूं, साधु जन रूप सखियां नूं, नाम दा सिमरन भजन करन वालियां, आनंद मानन वालियां सखियां नूं, जग्यासु रूप इस्त्रियां नूं सतगुरु जी ने कृपालता करके परमेश्वर जी दे नाल मेल दिता है। गुर प्रसाद जो परमेश्वर जी गुरु की कृपा दे नाल मिलते ने, प्रभ पाया उन्हां महात्मा रूप सखियां सखियां ने, इस्त्रियां ने, जग्यासुआं ने प्रभु परमेश्वर जी नूं प्राप्त कीता है।
1: हाँ तिनका सद बलहार,
0: जिन्हां ने परमेश्वर जी नूं प्राप्त कीता, हाँ सतगुरु जी बचन करदे ने असी उन्हां महात्मा रूप सखियां तों परमेश्वर जी की प्राप्त करन प्राप्ति करन वालियां जग्यासु रूप इस्त्रियां तों बलहार जांदे हाँ। बलहार तों भाव हुंदा सारा बल कुरबान कर देना, जिवें कईआं दी बोली बड़ी मिठी हुंदी है ते मिठा बोल के ही सामने वालिया नूं वस विच कर लैंदे ने। जिन्ने भी विशेष करके लीडर इत्यादिक लोग होंदे ने ना, दुश्मन दे नाल भी कौड़ा नहीं बोलते, ऐसी कुटल नीति करते ने, मूहों मिठा बोलते ने, हिरदे विच खार रखते ने, मूह विच राम राम बगल विच छुरी, ऐसी जीवन शैली होंदी है, मिठा बोल के बस कर लैंदे ने। एक ना दी रसना ते वाक सिद्धि होंदी है, जो बचन बोलते ने सत हो जाता है। एक ना दी नजर दे विच इन्ना बल हुंदा है, शक्ति हुंदी है, त्राटक साधन साधदे ने, नजर दे नाल तक करके सामने वाले नूं वस विच कर लैंदे ने। मिठी बोली दे बल नूं भी हार जाना, वाक सिद्धि दे बल नूं भी हार जाना, त्राटक साधना दी शक्ति नूं भी हार जाना, कुरबान कर देना। कईआं दे शरीर विच बड़ी शक्ति हुंदी है, सामने वाले नूं दबा के डरा के वस विच कर लैंदे ने। शरीर दी शक्ति दे बल नूं भी हार जाना, कईआं दी मानसिक शक्ति बड़ी हुंदी है, मानसिक शक्ति दे नाल दूजे नूं दबा लैंदे ने। मानसिक शक्ति दे बल नूं भी हार जाना, कईआं दी सरकारे दरबारे बड़ी चलदी, अहुदा बड़ा वड्डा हुंदा है, अहुदे दे प्रभाव दे नाल किन्नियां नूं दबा लैंदे ने, अहुदे दे प्रभाव दे बल नूं भी हार जाना। कईआं दा भरावां करके बड़ा बल हुंदा है, क्रीचक दे 100 भरा सी, दुर्योधन दे 100 भरा सी, पांडव 5 भरा सी, ते विद्वान जन कहिंदे ने सके भरा बाहवां हुंदियां ने। इस प्रकार सखियां भरावां दा बल बाहवां वर्गा हुंदा है, चाहे भरा किन्ने बलवान होण, उहनां दे बल दा वी माण ना करना ते उह वी बल हार जाणा। इस प्रकार साध संगत जी रिद्धियां सिद्धियां दा बल वी होवे, पर रिद्धियां सिद्धियां दिखाउणियां ना, उहनां दा बल वी हार जाणा। इन्ना प्यार सतगुरु जी करदे ने, असी रसना दा बल, नेत्रां दा बल, इसे प्रकार रिद्धियां सिद्धियां दा बल, सारा मानसिक अते शरीरक बल इस दे अगे हारदे हाँ, अर्थात इस तों आपा कुरबान करदे हाँ, आपा वारदे हाँ। जिन्हां सिमरन भजन करन वालियां जग्यासु रूप इस्त्रियां ने, साध संगत करन वालियां जग्यासु रूप इस्त्रियां ने, साधु जन संत जन रूपी इस्त्रियां ने प्रभु परमेश्वर जी नूं प्राप्त कर लिया है, उस तों बलिहार कुरबान जांदे आपा वारदे हां।
1: नानक हर जी मया कर,
0: महाराज सानू परमेश्वर जी की प्राप्ति नहीं हुई, सानू परमेश्वर प्राप्ति का सुखैन साधन दसो जी। हजूर फरमाउंदे ने वह सुखैन साधन है अरदास, सदा अरदास करते रहो। पंचम पातशाह जी फरमाउंदे ने इवें बेनतियां करनियां ने, अरदासां करनियां ने, हर जी परमेश्वर जी वाहिगुरु जी माया कर, साडे उपर अपनी दया अपनी माया अपनी कृपालता करनी करो।
1: शब्द सवारण हार,
0: महाराज जो आप जीआं दा शब्द आप जी का उपदेश है ना, यह जीवन नूं सवार देण वाला है। कृपालता करके अपने उपदेश द्वारा साडे मन नूं, साडे तन नूं, साडे जीवन नूं सवार देना करो जी।
1: सावण तिन्ना सुहागणी,
0: जिहड़ा अज दा महीना प्रारंभ होया, संगरांद दा दिहाड़ा है ते सावण दा महीना चढ़िया है। हजूर बचन करदे ने सावण दा महीना उहना जग्यासु रूप सुहागवतियां इस्त्रियां दे लई शोभनीक है, प्रवाणीक है।
1: जिन राम नाम उरहार,
0: जिन्हां ने राम सर्वव्यापी परमेश्वर जी दे अमृत नाम दे हार नूं अपने गल दे विच पहने है, जेड़ा ये नाम रूपी हार नाम रूपी गहना है ना, ਇਹ ਅੰਤ ਵੇਲੇ ਵੀ ਨਾਲ ਜਾਂਦਾ ਹੈ। ਜਨ ਨਾਨਕ ਅੰਤਵਾਰ ਨਾਮ ਗਹਿਣਾ। ਤੇ ਜਿਹੜੇ ਪ੍ਰਤੱਖ ਗਹਿਣੇ ਨੇ, ਲੱਖ ਟਕਿਆ ਕੇ ਮੁੰਦੜੇ, ਮੁੰਦੜੇ ਦਾ ਅਰਥ ਹੈ ਮੁੰਦੀਆਂ ਛੱਲੇ, ਲੱਖ ਟਕਿਆ ਕੇ ਹਾਰ, ਭਾਵੇਂ ਨੌ ਲੱਖਾਂ ਹਾਰ ਕਿਉਂ ਨਾ ਹੋਵੇ, ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਹਿਸ਼ਾਰ। ਜਿਸ ਸਰੀਰ ਤੇ ਪਾਉਣਾ ਉਹ ਸਰੀਰ ਹੀ ਸੜ ਕੇ ਸਵਾਹ ਹੋ ਜਾਣਾ ਤੇ ਗਹਿਣਾ ਕਿਹੜਾ ਨਾਲ ਜਾਵੇਗਾ। ਸੰਬੰਧੀ ਝੱਟ ਸਭ ਤੋਂ ਪਹਿਲਾਂ ਗਹਿਣੇ ਤੇ ਧਨ ਹੀ ਸਾਂਭਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਹ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ, ਤਿੰਨਾਂ ਸੁਹਾਗਵੰਤੀਆਂ ਬੀਬੀਆਂ ਜਗਿਆਸੂ ਰੂਪ ਇਸਤਰੀਆਂ ਦਾ ਸਫਲਾ ਹੈ ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਆਪਣੇ ਪ੍ਰਤੱਖ ਗਲੇ ਦੇ ਅੰਦਰ ਹਾਰ ਪਾ ਕਰਕੇ ਪਹਿਨਿਆ, ਅਰਥਾਤ ਜਿਨ੍ਹਾਂ ਦੇ ਕੰਠ ਚੋਂ, ਜਿਨ੍ਹਾਂ ਦੇ ਗਲੇ ਚੋਂ ਨਾਮ ਕਦੇ ਵਿਸਰਦਾ ਹੀ ਨਹੀਂ, ਜਦੋਂ ਜੋ ਸਦਾ ਅੰਮ੍ਰਿਤਮਈ ਗੁਰਬਾਣੀ ਨੂੰ ਜਗਿਆਸੂ ਰੂਪ ਇਸਤਰੀਆਂ ਗੁਰਮੁਖ ਮਾਈ ਭਾਈ ਪੜ੍ਹਦੇ ਨੇ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਇਸ ਤੋਂ ਵਧੀਕ ਬਹੁਤੇ ਮੂਲ ਮੰਤਰ ਗੁਰਮੰਤਰ ਜੀ ਦੇ ਜਾਪ, ਜਿਨ੍ਹਾਂ ਦੇ ਕੰਠ ਦੇ ਵਿੱਚ ਸਦਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਰਹਿੰਦਾ, ਜਿਨ੍ਹਾਂ ਦੇ ਗਲੇ ਚੋਂ, ਕੰਠ ਚੋਂ ਨਾਮ ਨਹੀਂ ਵਿਸਰਦਾ, ਮਨ ਉਹ ਸਵਾਸਾਂ ਰੂਪੀ ਧਾਗੇ ਦੇ ਅੰਦਰ ਨਾਮ ਰੂਪੀ ਮੋਤੀਆਂ ਨੂੰ ਪਰੋ ਕਰਕੇ ਗਲੇ ਦੇ ਅੰਦਰ ਪਹਿਨ ਰੱਖਿਆ। ਭਾਈ ਇਹ ਪ੍ਰਤੱਖ ਸਾਉਣ ਦਾ ਮਹੀਨਾ ਵੀ ਤਿੰਨਾਂ ਵਾਸਤੇ ਸਮਲਾ ਸਫਲ ਹੈ, ਅਤੇ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ ਵੀ ਤਿੰਨਾਂ ਜਗਿਆਸੂ ਰੂਪ ਇਸਤਰੀਆਂ ਦਾ ਸਫਲ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੁਹਾਗ ਪਰਮੇਸ਼ਰ ਜੀ ਨੂੰ ਪ੍ਰਾਪਤ ਕੀਤਾ ਹੈ ਤੇ ਨਾਮ ਨੂੰ ਸਦਾ ਹੀ ਕੰਠ ਵਿੱਚ ਧਾਰਨ ਕਰਕੇ ਰੱਖਿਆ। ਨਾਮ ਜਿਨ੍ਹਾਂ ਨੂੰ ਵਿਸਰਦਾ ਹੀ ਨਹੀਂ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣ ਹੋ ਮੂਲ ਸਾਈ ਜਿਹਾ, ਉਹ ਰੱਬ ਵਰਗੇ ਹੀ ਹੋ ਜਾਂਦੇ ਨੇ, ਹਰ ਜਨ ਇੱਕ ਸਮਾਨ। ਐਸੇ ਨਾਮ ਦੇ ਰਸੀਏ ਜਿਸ ਪ੍ਰਕਾਰ ਸਾਧ ਸੰਗਤ ਜੀ ਬਾਦਸ਼ਾਹ ਦੀ ਪਟਰਾਣੀ ਹੁੰਦੀ ਹੈ ਨਾ, ਤੇ ਬਾਦਸ਼ਾਹ ਦੇ ਤਖ਼ਤ ਤੇ ਬੈਠ ਕਰਕੇ ਹੁਕਮ ਚਲਾਉਂਦੀ ਹੈ, ਇਸੇ ਪ੍ਰਕਾਰ ਐਸੀਆਂ ਜਿਹੜੀਆਂ ਸੁਹਾਗਵਤੀਆਂ ਨੇ, ਅਬ ਤਾਉ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਪਰਮੇਸ਼ਰ ਜੀ ਦੇ ਨਾਲ ਇੱਕਮਿੱਕੀ ਹੋ ਕਰਕੇ ਸਾਰੀ ਸ੍ਰਿਸ਼ਟੀ ਦੇ ਉੱਪਰ ਹੁਕਮ ਰੂਪੀ ਰਾਜ ਕਰਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੀਆਂ ਪ੍ਰਤੱਖ ਇਸਤਰੀਆਂ ਨੇ, ਪਤੀ ਦੀ ਇੱਛਾ ਦੇ ਅਨੁਸਾਰ ਚੱਲਦੀਆਂ ਨੇ, ਪਤੀ ਚਾਬੀਆਂ ਦੇ ਸਮੇਤ ਘਰ ਸੌਂਪ ਦਿੰਦਾ ਹੈ, ਤੇ ਸਾਧ ਸੰਗਤ ਜੀ ਪਤੀ ਦੀ ਆਗਿਆ ਵਿੱਚ ਚੱਲ ਕਰਕੇ ਜਿਵੇਂ ਰਾਜੇ ਦੇ ਨਾਲ ਸਿਆਣਾ ਸਲਾਹਕਾਰ, ਸਿਆਣਾ ਵਜ਼ੀਰ ਚੰਗੀ ਸਲਾਹ ਦਿੰਦਾ ਤੇ ਰਾਜ ਕਰਦਾ ਨਾ, ਇਵੇਂ ਉਹ ਸਤਵੰਤੀਆਂ ਘਰ ਦੇ ਵਿੱਚ ਵੀ, ਪਰਿਵਾਰ ਵਿੱਚ ਵੀ, ਤੇ ਸਾਧ ਸੰਗਤ ਜੀ ਪਤੀ ਦੇ ਮਨ ਦੇ ਉੱਪਰ ਵੀ ਰਾਜ ਕਰਦੀਆਂ ਨੇ, ਜਿਹੜੀਆਂ ਪਤੀ ਦੀ ਇੱਛਾ ਅਨੁਸਾਰ ਚੱਲਦੀਆਂ ਨੇ, ਮਰਜ਼ੀ ਅਨੁਸਾਰ ਚੱਲਦੀਆਂ ਨੇ, ਫਿਰ ਪਤੀ ਵੀ ਉਹਨਾਂ ਦਾ ਕਹਿਣਾ ਨਹੀਂ ਮੋੜਦਾ, ਆਪਣੀ ਪਤਨੀ ਦੀ ਹਰ ਇੱਛਾ ਨੂੰ ਪੂਰਿਆ ਕਰਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਜੀ ਆਪਣੇ ਭਗਤ ਦੀ ਹਰ ਇੱਛਾ ਨੂੰ ਪੂਰਿਆ ਕਰਦੇ ਨੇ। ਪ੍ਰਤੱਖ ਪਤੀ ਅਤੇ ਪਤਨੀ ਦੇ ਰਿਸ਼ਤੇ ਨੂੰ ਰੂਪਕ ਬਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਉਸ ਇਸਤਰੀ ਦਾ ਜਨਮ ਸਫਲ ਹੈ ਜੋ ਪਤੀ ਦੀ ਆਗਿਆ ਵਿੱਚ ਚੱਲਦੀ ਹੈ, ਉਸ ਜਗਿਆਸੂ ਦਾ ਜੀਵਨ ਸਫਲ ਹੈ, ਲੋਕ ਤੇ ਪਰਲੋਕ ਸਫਲ ਹੈ ਜੋ ਸਤਿਗੁਰੂ ਜੀ ਦੀ ਆਗਿਆ ਦੇ ਵਿੱਚ ਚੱਲਦਾ ਹੈ, ਜੋ ਪਰਮੇਸ਼ਰ ਜੀ ਦੀ ਆਗਿਆ ਵਿੱਚ ਚੱਲਦਾ ਹੈ। ਇਵੇਂ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ ਜੀ, ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਵੇਲੇ ਲਾਹੌਰ ਦੇ ਨਵਾਬ ਖਾਨ ਬਹਾਦਰ, ਜਿਸ ਨੂੰ ਤਖੱਲਸ ਮਿਲਿਆ, ਤੇ ਜ਼ਕਰੀਆ ਖਾਨ ਜਿਸ ਦਾ ਨਾਮ ਹੈ, ਸਰਬਤ ਪ੍ਰਕਾਰ ਐਲਾਨ ਕਰ ਦਿੱਤੇ ਕੋਈ ਵੀ ਸਿੱਖ ਜਿਉਂਦਾ ਨਾ ਰਹੇ, ਚੌਧਰੀਆਂ ਇਤਿਆਦਕਾਂ ਨੂੰ ਫਰਮਾਨ ਜਾਰੀ ਕਰ ਦਿੱਤੇ, ਜਿੱਥੇ ਵੀ ਕੋਈ ਸਿੱਖ ਵੱਸਦਾ ਤਿੰਨਾਂ ਦੀ ਸੂਹ ਦਿਓ, ਇਹ ਹਕੂਮਤ ਦੇ ਬਾਗੀ ਨੇ, ਇਹਨਾਂ ਨੂੰ ਖਤਮ ਕੀਤਾ ਜਾਵੇ। ਹਰ ਭਗਤ ਨਿਰੰਜਣੀਆਂ, ਜਿਸ ਦਾ ਨਾਮ ਆਕਲ ਦਾਸ ਸੀ, ਜੰਡਿਆਲਾ ਗੁਰੂ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਕੋਲ ਜਲੰਧਰ ਰੋਡ 'ਤੇ ਹੈ, ਇੱਥੇ ਦਾ ਰਹਿਣ ਵਾਲਾ ਸੀ। ਭਾਈ ਤਾਰੂ ਸਿੰਘ ਜੀ ਪੂਲੇ ਨਗਰ ਦੇ ਨੇ, ਖੇਤੀਬਾੜੀ ਕਰਦੇ ਨੇ, ਦਸਾਂ ਨੌਹਾਂ ਦੀ ਕਿਰਤ ਕਰਦੇ ਨੇ, ਜਿਹੜੇ ਸਿੰਘ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਗੁਰੂ ਕਾ ਲੰਗਰ ਛਕਾਉਣ ਦੀ ਸੇਵਾ ਕਰਦੇ ਨੇ, ਲੋੜਵੰਦਾਂ ਦੀ ਸੇਵਾ ਕਰਦੇ ਨੇ। ਇਹ ਜਿਹੜਾ ਆਕਲ ਦਾਸ, ਜਿਹੜਾ ਹਰ ਭਗਤ ਨਿਰੰਜਨੀਆ ਖੁਦ ਨੂੰ ਸਦਵਾਉਂਦਾ ਸੀ, ਇਸ ਨੇ ਜਾ ਕਰਕੇ ਖਾਨ ਬਹਾਦਰ ਸੂਬੇਦਾਰ ਜ਼ਕਰੀਆ ਖਾਨ ਨੂੰ ਇਤਲਾਹ ਦਿੱਤੀ, ਇਹ ਜਿਹੜਾ ਭਾਈ ਤਾਰੂ ਸਿੰਘ ਹੈ ਨਾ, ਇਹ ਸਿੰਘਾਂ ਦਾ ਮਦਦਗਾਰ ਹੈ, ਖਾਲਸਾ ਪੰਥ ਦੀ ਸੇਵਾ ਕਰਦਾ ਹੈ, ਪੰਜ ਕਕਾਰੀ ਸਿੰਘ ਹੈ, ਅੰਮ੍ਰਿਤਧਾਰੀ ਹੈ। ਇਸੇ ਪ੍ਰਕਾਰ ਮੁਸਲਮਾਨ ਦੀ ਬੇਟੀ ਨੂੰ ਪੱਟੀ ਦਾ ਨਵਾਬ ਚੁੱਕ ਕੇ ਲੈ ਗਿਆ ਸੀ, ਸਿੰਘਾਂ ਨੂੰ ਨਾਲ ਲੈ ਕਰਕੇ ਪੱਟੀ ਦੇ ਕਿਲੇ 'ਤੇ ਹਮਲਾ ਕੀਤਾ, ਅਤੇ ਉਸ ਮੁਸਲਮਾਨ ਦੀ ਧੀ ਛਡਾ ਕਰਕੇ ਉਸ ਨੂੰ ਵਾਪਸ ਕੀਤੀ ਸੀ। ਜਿਸ ਤੋਂ ਹਕੂਮਤ ਹੋਰ ਵੀ ਖਫਾ ਹੋ ਗਈ। ਇਹ ਤੇ ਹਾਕਮਾਂ ਦੇ ਉੱਪਰ ਵੀ ਹਮਲੇ ਕਰਨ ਲੱਗੇ ਹੈ। ਇਸ ਪ੍ਰਕਾਰ ਲਾਹੌਰ ਤੋਂ ਹੁਕਮਨਾਮਾ ਜਾਰੀ ਕਰ ਦਿੱਤਾ, ਪ੍ਰਵਾਨਾ ਜਾਰੀ ਕਰ ਦਿੱਤਾ, ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਜਿਸ ਵੇਲੇ ਸਿਪਾਹੀ ਗ੍ਰਿਫਤਾਰ ਕਰਨ ਵਾਸਤੇ ਆਏ ਨਾ, ਤੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਉਹਨਾਂ ਨੂੰ ਵੀ ਪਹਿਲਾਂ ਭੋਜਨ ਪ੍ਰਸ਼ਾਦਾ ਛਕਾਇਆ। ਭਾਈ ਦੂਰੋਂ ਚੱਲ ਕੇ ਆਏ ਹੋ, ਭੁੱਖੇ ਹੋਵੋਗੇ, ਪਿਆਸੇ ਹੋਵੋਗੇ, ਆਪਣਾ ਸਰਕਾਰੀ ਹੁਕਮ ਫਿਰ ਵਜਾ ਲਿਓ, ਬੈਠੋ, ਪਹਿਲਾਂ ਗੁਰੂ ਕਾ ਲੰਗਰ ਛਕੋ। ਉਹਨਾਂ ਨੂੰ ਵੀ ਲੰਗਰ ਛਕਾਇਆ। ਭਾਈ ਤਾਰੂ ਸਿੰਘ ਜੀ ਨੂੰ ਹੱਥ ਘੜੀਆਂ ਲਾਈਆਂ, ਬੰਨ ਕੇ ਲੈ ਚੱਲੇ ਨੇ ਲਾਹੌਰ ਨੂੰ ਪੜਾਣੇ। ਪਿੰਡ ਜਦੋਂ ਪੁੱਜੇ ਨੇ, ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਇਕੱਠੀਆਂ ਹੋਈਆਂ। ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ ਆਗਿਆ ਦਿਓ, ਥੋੜ੍ਹੇ ਜਿਹੇ ਸਿਪਾਹੀ ਨੇ, ਹਮਲਾ ਕਰਕੇ ਹੁਣੇ ਇਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੰਦੇ ਹਾਂ ਜਾਂ ਜਾਨੋ ਮਾਰ ਦਿੰਦੇ, ਤੁਹਾਨੂੰ ਛੁਡਾ ਲੈਂਦੇ ਹਾਂ। ਅਤੇ ਆਪ ਜੀ ਨੇ ਬਚਨ ਕੀਤਾ, ਜੇਕਰ ਤੁਸੀਂ ਮੈਨੂੰ ਹੁਣ ਛੁਡਾ ਵੀ ਲਿਆ, ਹਕੂਮਤ ਦੀ ਨੀਅਤ ਵੱਧ ਹੋ ਚੁੱਕੀ ਏ, ਅੱਜ ਨਹੀਂ ਤੇ ਮੈਨੂੰ ਕੱਲ੍ਹ ਸ਼ਹੀਦ ਤੇ ਜ਼ਰੂਰ ਕਰਨਗੇ, ਪਰ ਜੇ ਤੁਸਾਂ ਹਮਲਾ ਕੀਤਾ ਤਾਂ ਤੁਹਾਡੇ ਪਿੰਡ ਨੂੰ ਵੀ ਉਜਾੜ ਦੇਣਗੇ। ਇੱਕ ਮਨੁੱਖ ਨੂੰ, ਇੱਕ ਸਿੱਖ ਨੂੰ ਬਚਾਉਣ ਵਾਸਤੇ ਸਾਰਾ ਸਿੱਖਾਂ ਦਾ ਪਿੰਡ ਉੱਜੜ ਜਾਵੇ, ਇਹ ਭਲੀ ਗੱਲ ਨਹੀਂ। ਸੰਗਤਾਂ ਨੂੰ ਖੇਦ ਨਹੀਂ ਹੋਣਾ ਚਾਹੀਦਾ, ਅਸੀਂ ਤੇ ਚੱਲੇ ਹੀ ਸ਼ਹੀਦੀ ਦੇਣ ਵਾਸਤੇ ਹਾਂ। ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਦੋਸ਼ ਆਇਦ ਕੀਤੇ ਗਏ, ਸਿੱਖਾ ਤੂੰ ਬਾਗੀਆਂ ਦੀ ਮਦਦ ਕਰਦਾ ਹੈ, ਤੂੰ ਇਸ ਪ੍ਰਕਾਰ ਗੁਰੂ ਕੇ ਸਿੰਘਾਂ ਨੂੰ ਲੰਗਰ ਛਕਾਉਣਾ, ਪੱਟੀ ਦੇ ਹਾਕਮ ਦੇ ਉੱਪਰ ਹਮਲਾ ਕਰਕੇ ਮੁਸਲਮਾਨ ਦੀ ਧੀ ਛਡਾ ਕਰਕੇ ਵਾਪਸ ਦਿੱਤੀ ਏ। ਤੇ ਆਪ ਜੀ ਨੇ ਬਚਨ ਕੀਤਾ, ਇਹ ਪਰ ਉਪਕਾਰ ਦਾ ਕਾਰਜ ਹੈ। ਸਤਿਗੁਰੂ ਜੀ ਦੀ ਆਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਇਸ ਪ੍ਰਕਾਰ ਚਾਹੇ ਧੀ ਕਿਸੇ ਦੀ ਵੀ ਏ, ਸਿੱਖ ਉਸ ਨੂੰ ਆਪਣੀ ਭੈਣ ਤੇ ਵੱਡੀ ਨੂੰ ਮਾਂ ਸਮਝਦਾ ਤੇ ਛੋਟੀ ਨੂੰ ਸਪੁੱਤਰੀ ਸਮਝਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਡਟ ਕੇ ਬਚਨ ਕਰਦੇ ਸਨ ਨਾ, ਬਚਨ ਕਰਿਆ ਕਰਦੇ ਸਨ, ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਕੋਈ ਦੋਸ਼ੀ ਹੋਵੇ, ਕੋਈ ਧੀ ਭੈਣ ਦੀ ਬੇਪਤੀ ਕਰਨ ਵਾਲਾ ਅਪਰਾਧੀ ਹੋਵੇ, ਉਹਨਾਂ ਨੂੰ ਗੱਡੀ ਚਾੜ ਕੇ ਮੇਰੇ ਕੋਲ ਆ ਜਾਓ, ਮੈਂ ਆਪੇ ਹੀ ਸਾਂਭ ਲਵਾਂਗਾ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਧੀ ਭਾਵੇਂ ਮੁਸਲਮਾਨ ਦੀ ਏ, ਭਾਵੇਂ ਹਿੰਦੂ ਦੀ ਏ, ਭਾਵੇਂ ਈਸਾਈ ਦੀ ਏ, ਭਾਵੇਂ ਸਿੱਖ ਦੀ ਏ, ਧੀ ਧੀ ਹੈ, ਉਸਦਾ ਜੀਵਨ ਪਵਿੱਤਰ ਹੋਣਾ ਚਾਹੀਦਾ ਹੈ, ਤੇ ਜਿਹੜਾ ਮੈਲੀ ਅੱਖ ਦੇ ਨਾਲ ਤੱਕਦਾ ਉਸ ਨੂੰ ਉਦੋਂ ਹੀ ਸੋਧਾ ਲਾ ਦਿਓ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਸਾਡੇ ਤੇ ਗੁਰੂ ਕਈ ਸਿਧਾਂਤ ਇਹ ਨੇ, ਪਰਾਈ ਧੀ ਨੂੰ ਧੀ ਕਰਕੇ, ਇਸੇ ਪ੍ਰਕਾਰ ਪਰਾਈ ਇਸਤਰੀ ਨੂੰ ਮਾਤਾ ਕਰਕੇ ਤੇ ਬਰਾਬਰ ਦੀ ਨੂੰ ਭੈਣ ਕਰਕੇ ਜਾਣਨਾ, ਅਸੀਂ ਕੋਈ ਦੋਸ਼ ਨਹੀਂ, ਅਪਰਾਧ ਨਹੀਂ ਕੀਤਾ, ਸਤਿਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਧਰਮ ਨਿਭਾਇਆ ਹੈ। ਕਹਿਣ ਲੱਗੇ, ਫਿਰ ਇਹ ਹਕੂਮਤ ਦੀ ਬਗਾਵਤ ਹੈ, ਜੇਕਰ ਹਕੂਮਤ ਵੱਲੋਂ ਦਿੱਤੀ ਹੋਈ ਸਜ਼ਾ ਭੁਗਤਣ ਵਾਸਤੇ ਤਿਆਰ ਹੈ ਤੇ ਸਜ਼ਾ ਇਹ ਮੌਤ ਦਿੱਤੀ ਜਾਂਦੀ ਏ, ਪਰ ਤੇਰੇ ਬਚਨ ਵਾਸਤੇ ਰਸਤਾ ਖੁੱਲ੍ਹਾ ਹੈ, ਇਸਲਾਮ ਮਤ ਨੂੰ ਧਾਰਨ ਕਰ ਲਵੇਂ, ਕਲਮਾ ਪੜ੍ਹ ਲਵੇਂ, ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਰਾਜ ਭਾਗ ਦੇ ਕੇ ਨਿਵਾਜਿਆ ਜਾਵੇਗਾ, 5,000 ਦਸ ਹਜ਼ਾਰੀ ਖਾਨ ਜਾਂ ਨਵਾਬ ਬਣਾ ਦਿੱਤਾ ਜਾਵੇਗਾ, ਮਹਿਲਾਂ ਦਾ ਮਾਲਕ ਹੋਵੇਗਾ, ਫਿਰ ਜਾਨ ਬਖਸ਼ੀ ਕੀਤੀ ਜਾਵੇਗੀ। ਆਪ ਜੀ ਨੇ ਬਚਨ ਕੀਤਾ, ਫਿਰ ਕਿਹੜੀ ਮੌਤ ਨਹੀਂ ਆਉਣੀ, ਜਿਹੜੇ ਬੇਗਮਾਂ ਵਾਲੇ ਨੇ, ਜਿਹੜੇ ਮਹਿਲਾਂ ਵਾਲੇ ਨੇ, ਜਿਹੜੇ ਖਜ਼ਾਨਿਆਂ ਵਾਲੇ ਨੇ, ਫਿਰ ਕਿਹੜੇ ਮਰਦੇ ਨਹੀਂ, ਜੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ, ਮੌਤ ਜ਼ਰੂਰ ਬਲ ਜ਼ਰੂਰ ਆਉਣੀ ਹੈ, ਫਿਰ ਧਰਮ ਤੋਂ ਬੇਮੁੱਖ ਹੋ ਕਰਕੇ ਕਿਉਂ ਮਰੀਏ। ਕਹਿਣ ਲੱਗੇ, ਜੀ ਲਬਾਂ ਖਟਾ ਲਵੋ, ਇਸਲਾਮ ਮਤ ਵਿੱਚ ਧਾਰਨ, ਇਸਲਾਮ ਮਤ ਨੂੰ ਧਾਰਨ ਕਰ ਲਵੋ। ਤੇ ਆਪ ਜੀ ਨੇ ਬਚਨ ਕੀਤਾ, ਮੱਕੇ ਮਦੀਨੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਉਚਾਰੇ ਸਨ, ਸਾਬਤ ਸੂਰਤ ਰੱਬ ਦੀ, ਪੰਨੇ ਬੇਈਮਾਨ, ਦਰਗਹ ਢੋਈ ਨਾ ਮਿਲੈ, ਕਾਫਰ ਕੁੱਤਾ ਸ਼ੈਤਾਨ। ਉਹ ਬੇਈਮਾਨ, ਬੇਈਮਾਨ ਧਰਮ ਤੋਂ ਹੀਣਾ ਹੁੰਦਾ ਹੈ, ਉਹ ਇਨਸਾਨ ਅਖਵਾਉਣ ਦਾ ਹੱਕਦਾਰ ਨਹੀਂ, ਉਹ ਜਾਨਵਰ ਹੈ ਜਿਹੜਾ ਇਸ ਪ੍ਰਕਾਰ ਇਨਸਾਨੀ ਕਿਰਦਾਰ ਤੋਂ ਗਿਰ ਗਿਆ। ਤੇ ਇਸ ਵੇਲੇ ਕ੍ਰੋਧ ਵਿੱਚ ਆ ਕਰਕੇ ਆਖਣ ਲੱਗਾ, ਤਾਰੂ ਸਿੰਘਾ, ਜਿੰਨਾ ਕੇਸਾਂ ਦਾ ਇੰਨਾ ਮਾਣ ਕਰਦਾ ਨਾ, ਇਹ ਕੇਸ ਤਾਂ ਮੈਂ ਤੇਰੇ ਜੁੱਤੀ ਦੇ ਜ਼ੋਰ ਦੇ ਨਾਲ ਲਾ ਦਿਆਂਗਾ। ਸਾਧ ਸੰਗਤ ਜੀ, ਜਿਹੜੇ ਜ਼ਾਲਮ ਨੇ, ਜਿਹੜੇ ਹੰਕਾਰੀ ਨੇ, ਅੱਜ ਦੇ ਹਾਕਮ ਕਿਹੜੇ ਕੋਈ ਚੰਗੀ ਜ਼ੁਬਾਨ ਦੇ ਨਾਲ ਬੋਲਦੇ ਨੇ, ਕੁਝ ਕੁ ਗੁਰਮੁਖਾਂ ਨੂੰ ਛੱਡ ਕਰਕੇ ਬਾਕੀ ਦੇ, ਅੱਜ ਦੀ ਵੀ ਪੁਲਿਸ ਵਾਲਿਆਂ ਦੀ ਜਿਹੜੀ ਜ਼ੁਬਾਨ ਹੁੰਦੀ ਲਗਭਗ ਸਭਨਾਂ ਨੂੰ ਪਤਾ ਹੀ ਹੈ। ਜਦੋਂ ਇਸ ਪ੍ਰਕਾਰ ਦਾ ਬਚਨ ਬੋਲਿਆ ਨਾ, ਕੇਸਾਂ ਦੇ ਵਾਸਤੇ ਜੁੱਤੀ ਨਾਲ ਜੋੜ ਕੇ ਨਰਾਦਰੀ ਦਾ ਸ਼ਬਦ ਬੋਲਿਆ, ਫਿਰ ਭਾਈ ਤਾਰੂ ਸਿੰਘ ਜੀ ਨੇ ਸਹਾਰਿਆ ਨਹੀਂ, ਬਚਨ ਕੀਤਾ, ਜ਼ਕਰੀਆ ਖਾਨ, ਮੇਰੀ ਤਾਂ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭੇਗੀ, ਪਰ ਤੂੰ ਜੁੱਤੀ ਦਾ ਬਚਨ ਕਿਹਾ, ਤੇਰੇ ਸਿਰ ਵਿੱਚ ਜੁੱਤੀਆਂ ਮਾਰਦਿਆਂ ਤੈਨੂੰ ਅੱਗੇ ਲਾ ਕੇ ਨਰਕਾਂ 'ਚ ਪਾ ਕੇ ਫਿਰ ਮੈਂ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿਖੇ ਸੱਚਖੰਡ ਜਾਵਾਂਗਾ। ਸੱਤੀ ਕੱਪੜੀ ਅੱਗ ਲੱਗ ਗਈ ਜ਼ਕਰੀਆ ਖਾਨ ਨੂੰ। ਕਹਿਣ ਲੱਗਾ ਸੱਦੋ ਹੁਣੇ ਨਾਈ ਨੂੰ, ਜਿੰਨਾ ਕੇਸਾਂ ਦਾ ਮਾਣ ਕਰਦਾ ਕੈਂਚੀ ਦੇ ਨਾਲ ਕੇਸ ਕੱਟ ਦਿਓ, ਮੈਂ ਵੇਖਦਾ ਇਸ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਕਿਵੇਂ ਨਿਭਦੀ ਹੈ। ਸਰਦਾਰ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ, ਨਾਈ ਆਇਆ ਕੇਸਾਂ ਨੂੰ ਕੱਟਣ ਲੱਗਾ। ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਣੀ ਚਾਹੀਦੀ ਹੈ। ਤੇ ਇਸ ਵੇਲੇ ਨਾਈ ਨੂੰ ਇਵੇਂ ਪ੍ਰਤੀਤ ਹੋਇਆ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਕੇਸ ਨੇ ਉਹ ਲੋਹੇ ਦੀਆਂ ਤਾਰਾਂ ਬਣ ਗਏ ਹੋਣ, ਤੇ ਜਿਹੜੀ ਹੱਥ ਵਿੱਚ ਫੜੀ ਹੋਈ ਕੈਂਚੀ ਉਹ ਹਰੇ ਪੱਤੇ ਬਣ ਗਈ ਹੋਵੇ। ਹੁਣ ਪੱਤਿਆਂ ਨੂੰ ਕੈਂਚੀ ਤੇ ਕੱਟ ਦਿੰਦੀ ਏ, ਪਰ ਪੱਤੇ ਲੋਹੇ ਦੀਆਂ ਤਾਰਾਂ ਨੂੰ ਨਹੀਂ ਕੱਟ ਸਕਦੇ। ਇਸ ਪ੍ਰਕਾਰ ਉਸਨੇ ਸਿਰ ਝੁਕਾ ਦਿੱਤਾ, ਨਵਾਬ ਜੀ ਮੇਰੇ ਕੋਲੋਂ ਕੇਸ ਕੱਟੇ ਨਹੀਂ ਜਾਂਦੇ। ਸਾਧ ਸੰਗਤ ਜੀ ਇਸੇ ਪ੍ਰਕਾਰ ਫਿਰ ਭਾਈ ਤਾਰੂ ਸਿੰਘ ਜੀ ਨੂੰ ਖੇਦ ਦੇਣ ਵਾਸਤੇ, ਦੁੱਖ ਦੇਣ ਵਾਸਤੇ ਚਰਖੜੀ ਤੇ ਪਹਿਲਾਂ ਚੜ੍ਹਾਇਆ ਗਿਆ, ਸਰੀਰ ਰੂਹ ਵਾਂਗੂ ਪਿੰਜਿਆ ਗਿਆ। ਫਿਰ ਆਖਿਆ ਜ਼ਕਰੀਆ ਖਾਨ ਨੇ, ਤਾਰੂ ਸਿੰਘਾ ਬੜੀਆਂ ਸਿੱਖੀ ਦੀਆਂ ਡੀਂਗਾਂ ਮਾਰਦਾ ਸੈਂ, ਹੁਣ ਸਵਾਦ ਆਇਆ ਸਿੱਖੀ ਨਿਭਾਉਣ ਦਾ? ਦੱਸ ਕਿਹੋ ਜਿਹੀ ਲੱਗੀ ਸਿੱਖੀ ਤੇ ਕਿਹੋ ਜਿਹਾ ਸਵਾਦ ਤੈਨੂੰ ਆਇਆ ਚਰਖੜੀ ਤੇ ਚੜ੍ਹ ਕੇ? ਤੇ ਭਾਈ ਤਾਰੂ ਸਿੰਘ ਜੀ ਨੇ ਆਖਿਆ ਸਮਾਂ ਸ਼ਮਾ ਦੇ ਉੱਪਰ ਸੜ ਮਰਨੇ ਦਾ ਸਵਾਦ ਪਰਵਾਨੇ ਜਾਣਦੇ ਨੇ, ਮੱਖੀਆਂ ਨੂੰ ਉਸ ਸਵਾਦ ਉਸ ਆਨੰਦ ਦਾ ਪਤਾ ਨਹੀਂ। ਤੇ ਜੇ ਸੱਚਮੁੱਚ ਚਰਖੜੀ ਦੇ ਚੜ੍ਹਨ ਦਾ ਸਵਾਦ ਜਾਣਨਾ ਚਾਹੁੰਦਾ ਨਾ, ਤੇ ਇੱਕ ਝੂਠਾ ਚਰਖੜੀ ਤੇ ਚੜ੍ਹ ਕੇ ਆਪ ਲੈ ਕੇ ਦੇਖ, ਤੈਨੂੰ ਪਤਾ ਲੱਗ ਜਾਏਗਾ ਸਵਾਦ ਕਿਹੋ ਜਿਹਾ ਆਉਂਦਾ। ਸੜ ਵੱਲ ਉੱਠਿਆ, ਉਸ ਵੇਲੇ ਹੁਕਮ ਦਿੱਤਾ ਚਰਖੜੀ ਤੇ ਚਾੜਿਆ ਸਿੱਖ ਝੁਕਦਾ ਨਹੀਂ, ਕੇਸ ਕੱਟਣ ਦਾ ਯਤਨ ਕਰੀਏ ਤੇ ਕੱਟੇ ਜਾਂਦੇ ਨਹੀਂ, ਇਸ ਦਾ ਖੋਪੜ ਕੇਸਾਂ ਦੇ ਸਮੇਤ ਲਾ ਦਿਓ। ਭਾਈ ਤਾਰੂ ਸਿੰਘ ਜੀ ਨੇ ਸ਼ੁਕਰਾਨਾ ਕੀਤਾ, ਸੱਚੇ ਪਾਤਸ਼ਾਹ ਆਪ ਜੀਆਂ ਦਾ ਸਵਾਸ ਸਵਾਸ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ। ਖੋਪੜ ਸਰੀਰ ਤੋਂ ਲੈ ਜਾਵੇ, ਸਰੀਰ ਦਾ ਅੰਗ ਹੈ ਕੋਈ ਗੱਲ ਨਹੀਂ, ਪਰ ਸਿੱਖੀ ਸਾਬਤ ਰਹਿਣੀ ਚਾਹੀਦੀ ਹੈ, ਕੇਸ ਨਹੀਂ ਕੱਟੇ ਜਾਣੇ ਚਾਹੀਦੇ। ਤੇ ਇਸ ਵੇਲੇ ਸਾਧ ਸੰਗਤ ਜੀ ਫਿਰ ਮੋਚੀ ਬੁਲਾਇਆ ਗਿਆ, ਮੱਥੇ ਤੇ ਟੱਕ ਲਾ ਕੇ ਕੇਸਾਂ ਦੇ ਸਮੇਤ ਖੋਪੜ ਲਾ ਦਿੱਤਾ ਤੇ ਡੂੰਗੀ ਖੱਡ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਸੁੱਟ ਦਿੱਤਾ ਕਿ ਕੁੱਤੇ ਬਿੱਲੇ ਆਪ ਜੀ ਨੂੰ ਖਾ ਜਾਣਗੇ। ਤੀਜਾ ਦਿਨ ਹੋਇਆ, ਖਾਨ ਬਹਾਦਰ ਜ਼ਕਰੀਆ ਖਾਨ ਕੋਲੋਂ ਦੀ ਸਵਾਰੀ ਕਰਦਾ ਲੰਘਿਆ, ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀ ਧੁਨ ਸੁਣੀਏ, ਕਹਿਣ ਲੱਗਾ ਸਿੱਖਾ ਤੂੰ ਹਾਲੇ ਤੱਕ ਮਰਿਆ ਨਹੀਂ। ਤੇ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਤੈਨੂੰ ਮਾਰ ਕੇ ਸੱਚਖੰਡ ਜਾਵਾਂਗਾ, ਬਚਨ ਪਹਿਲਾਂ ਤੋਂ ਕੀਤਾ ਹੋਇਆ, ਜੁੱਤੀ ਦੀ ਨੋਕ ਅੱਗੇ ਲਾ ਕੇ ਤੈਨੂੰ ਨਰਕੀ ਪਾ ਕੇ ਅੱਗੇ ਜਾਵਾਂਗਾ। ਸੱਤ ਕੁ ਦਿਨ ਬਤੀਤ ਹੋਏ, ਇਸ ਦਾ ਪੁੱਤਰ ਆਹੀਆ ਖਾਨ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੋਇਆ ਸ਼ਿਕਾਰ ਕਰਨ ਵਾਸਤੇ ਚੜ੍ਹਿਆ, ਘੋੜਾ ਡਰ ਗਿਆ, ਘੋੜੇ ਤੋਂ ਡਿੱਗਾ, ਪੈਰ ਰਕਾਬ ਦੇ ਵਿੱਚ ਫਸ ਗਿਆ, ਤੋਈ ਤੋਈ ਤੁੰਬੇ ਤੁੰਬੇ ਹੋ ਕੇ ਇਸ ਦਾ ਪੁੱਤ ਉੱਡ ਗਿਆ। ਇਸ ਪ੍ਰਕਾਰ ਜ਼ਕਰੀਆ ਖਾਨ ਤੋਂ ਪਹਿਲਾਂ ਇਸ ਦਾ ਪੁੱਤ ਅਵਗਤ ਹੋ ਕਰਕੇ ਮਰਿਆ। ਫਿਰ ਇਸ ਪ੍ਰਕਾਰ ਸਾਧ ਸੰਗਤ ਜੀ ਦੋਵੇਂ ਰਸਤੇ ਬੰਦ ਹੋ ਗਏ, ਨਾ ਤੇ ਸਾਧ ਸੰਗਤ ਜੀ ਲਘੂ ਕਿਰਿਆ ਹੋਵੇ ਤੇ ਨਾ ਇਸੇ ਪ੍ਰਕਾਰ ਹਾਜ਼ਤ ਜਾਇਆ ਜਾਵੇ। ਤੇ ਇਸ ਵੇਲੇ ਬੜੇ ਵੈਦਾਂ ਹਕੀਮਾਂ ਨੇ ਇਲਾਜ ਕੀਤੇ, ਕੋਈ ਵੈਦ ਚੱਲਿਆ ਨਾ। ਫਿਰ ਜੰਤਰ ਮੰਤਰ ਕਰਨ ਵਾਸਤੇ ਇਵੇਂ ਕਹਿ ਲਈਏ ਇਲਮ ਕਰਨ ਵਾਲੇ ਜਿਹੜੇ ਕਾਜ਼ੀ ਇਤਿਆਦਕ ਸਨ ਉਹ ਬੁਲਾਏ ਗਏ ਕਿ ਗੁਪਤ ਰੂਹਾਂ ਆ ਕਰਕੇ ਖਾਨ ਬਹਾਦਰ ਦੀ ਰੱਖਿਆ ਕਰਨ। ਪਰ ਇਧਰੋਂ ਸ਼ਹੀਦ ਸਿੰਘ ਪ੍ਰਗਟ ਹੋ ਜਾਂਦੇ ਨੇ, ਮੋਟੇ ਕੁੱਤਕਿਆਂ ਦੀ ਮਾਰ ਮਾਰਦੇ ਨੇ, ਉਹਨਾਂ ਸਹਾਇਤਾ ਕਰਨ ਵਾਲੀਆਂ ਰੂਹਾਂ ਨੂੰ ਉਹ ਵੀ ਕਰ ਲਾਉਂਦੀਆਂ ਨੇ। ਕਾਜ਼ੀਆਂ ਨੇ ਮੱਥਾ ਟੇਕ ਦਿੱਤਾ, ਖਾਨ ਬਹਾਦਰ ਸਾਹਿਬ ਸਾਡਾ ਵੀ ਬਸ ਕੋਈ ਚੱਲਦਾ ਨਹੀਂ। ਫਿਰ ਸਰਦਾਰ ਸ਼ੁਬੇਗ ਸਿੰਘ ਜੀ ਨੂੰ ਕੋਲ ਬੁਲਾਇਆ ਤੇ ਕਹਿਣ ਲੱਗਾ ਹੁਣ ਸਿੱਖਾਂ ਦੇ ਅੱਗੇ ਮੇਰਾ ਕੋਈ ਜ਼ੋਰ ਨਹੀਂ, ਮੇਰੀ ਬੇਨਤੀ ਹੈ, ਤੁਹਾਡੇ ਸਤਿਗੁਰਾਂ ਨੇ ਤੁਹਾਡੇ ਪੀਰ ਨੇ ਗੁਰਬਾਣੀ ਦੇ ਵਿੱਚ ਲਿਖਿਆ ਜਿਹੜਾ ਸੰਤ ਕਾ ਨਿੰਦਕ ਹੁੰਦਾ ਕਦੇ ਬਖਸ਼ਿਆ ਨਹੀਂ ਜਾਂਦਾ, ਪਰ ਨਾਨਕ ਸੰਤ ਭਾਵੈ ਤਾਂ ਨਿੰਦਕ ਵੀ ਗੱਤ ਪਾਏ, ਜੇਕਰ ਸੰਤ ਨੂੰ ਭਾਉਂਦਾ ਹੋਵੇ ਤੇ ਨਿੰਦਕ ਵੀ ਤਰ ਜਾਂਦੇ ਨੇ। ਮੈਂ ਨਿੰਦਕ ਹਾਂ, ਮੈਂ ਅਪਰਾਧੀ ਹਾਂ, ਸੰਤ ਨੂੰ ਦੁੱਖ ਦਿੱਤਾ ਹੈ, ਭਾਈ ਤਾਰੂ ਸਿੰਘ ਜੀ ਦਾ ਖੋਪੜਾ ਲਾਇਆ, ਮੈਨੂੰ ਬਖਸ਼ਾ ਦਿਓ। ਜਦੋਂ ਸ਼ਰਨ ਪੈਣ ਦੀ ਗੱਲ ਕੀਤੀ ਨਾ, ਤੇ ਇਸ ਵੇਲੇ ਭਾਈ ਸ਼ੁਬੇਗ ਸਿੰਘ ਜੀ ਕਲੇਰਾਂ ਦੀ ਬੀੜ ਦੇ ਵਿੱਚ ਜਿੱਥੇ ਸਿੱਖ ਵੱਸਦੇ ਸਨ ਉੱਥੇ ਪੁੱਜੇ ਨੇ, ਸਾਰੀ ਖਾਨ ਬਹਾਦਰ ਦੀ ਹਾਲਤ ਦੱਸੀ ਏ, ਖਾਲਸਾ ਜੀ ਕ੍ਰੋਧ ਵਿੱਚ ਆਏ ਨੇ, ਕਹਿਣ ਲੱਗੇ ਜ਼ਾਲਮ ਦਾ ਵਕੀਲ ਬਣ ਕੇ ਆਇਆ। ਤੇ ਆਪ ਜੀ ਨੇ ਨਿਮਰਤਾ ਤੇ ਪਿਆਰ ਦੇ ਨਾਲ ਆਖਿਆ ਨਹੀਂ ਜੀ ਉਹ ਸ਼ਰਨ ਪਿਆ। ਉਹਨੇ ਇਸ ਪ੍ਰਕਾਰ ਆਖਿਆ ਜੇ ਤੁਹਾਡਾ ਪੀਰ ਸੱਚਾ ਹੈ, ਜੇ ਤੁਹਾਡਾ ਗੁਰੂ ਸੱਚਾ ਹੈ, ਜੇ ਗੁਰੂ ਦੀ ਗੁਰਬਾਣੀ ਸੱਚੀ ਏ ਕਿ ਸੱਚਮੁੱਚ ਸੰਤ ਨਿੰਦਕ ਨੂੰ ਵੀ ਤਾਰ ਦਿੰਦੇ ਨੇ ਤੇ ਮੇਰੀ ਕਲਿਆਣ ਕਰੋ। ਇਸ ਪ੍ਰਕਾਰ ਉਸਨੇ ਨੀਤੀ ਕੀਤੀ ਏ, ਗੁਰਬਾਣੀ ਦੀ ਵਿਪਰਖ ਰੱਖ ਦਿੱਤੀ ਏ। ਖਾਲਸਾ ਜੀ ਨੇ ਤੇ ਇਸ ਵੇਲੇ ਕਹਿਣਾ ਕੀਤਾ ਜੇ ਭਾਈ ਤਾਰੂ ਸਿੰਘ ਜੀ ਦੀ ਆਗਿਆ ਹੋਵੇ ਤਾਂ ਗੁਰੂ ਖਾਲਸਾ ਬਖਸ਼ੇਗਾ। ਭਾਈ ਸ਼ੁਬੇਗ ਸਿੰਘ ਜੀ ਤਾਰੂ ਸਿੰਘ ਜੀ ਤੋਂ ਪੁੱਛ ਕੇ ਆਏ, ਭਾਈ ਤਾਰੂ ਸਿੰਘ ਜੀ ਨੇ ਬਚਨ ਕਰ ਦਿੱਤਾ, ਜਾਨ ਤੇ ਨਹੀਂ ਇਸ ਦੀ ਬਚੇਗੀ, ਲੈ ਕੇ ਤੇ ਜਾਵਾਂਗੇ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਹੀ, ਪਰ ਜਿਵੇਂ ਖਾਲਸਾ ਚਾਹੇ ਤਿਵੇਂ ਤਿਸ ਦਾ ਉਧਾਰ ਹੋਵੇ। ਫਿਰ ਗੁਰੂ ਕੇ ਸਿੰਘਾਂ ਨੇ ਆਗਿਆ ਦਿੱਤੀ, ਭਾਈ ਤਾਰੂ ਸਿੰਘ ਜੀ ਦੇ ਪੈਰਾਂ ਦਾ ਜੋੜਾ ਪੈਰ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ, ਫਿਰ ਜੋ ਹਾਜਤ ਨਹੀਂ ਹੁੰਦੀ, ਇਸ ਪ੍ਰਕਾਰ ਜੋ ਬੰਨ ਹੈ ਲਘੂ ਸ਼ੰਕਾ ਤੇ ਹਾਜਤ ਦਾ ਉਹ ਖੁੱਲ ਜਾਵੇਗਾ। ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਨੰਗੇ ਚਰਨੀ ਸਨ, ਪਹਿਲਾਂ ਜੋੜਾ ਬਾਜ਼ਾਰੋਂ ਲਿਆ ਗਿਆ, ਭਾਈ ਸਾਹਿਬ ਦੇ ਚਰਨੀ ਪਵਾਇਆ ਗਿਆ, ਫਿਰ ਉਹ ਜੋੜਾ ਭਾਈ ਸਾਹਿਬ ਦਾ ਲੈ ਕੇ ਖਾਨ ਬਹਾਦਰ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰਿਆ ਗਿਆ। ਜਿਵੇਂ ਜਿਵੇਂ ਜੁੱਤੀਆਂ ਸਿਰ ਵਿੱਚ ਮਾਰਦੇ ਨੇ ਤਿਵੇਂ ਤਿਵੇਂ ਬੰਨ ਖੁੱਲਦਾ, ਜਾਨ ਸੌਖੀ ਹੁੰਦੀ ਏ। ਫਿਰ ਜ਼ਕਰੀਆ ਖਾਨ ਨੇ ਖਾਲਸੇ ਦੀ ਬੜੀ ਉਸਤਤ ਕੀਤੀ, ਕਹਿਣ ਲੱਗਾ ਭੁੱਲ ਹੋ ਗਈ, ਹੁਣ ਖਾਲਸੇ ਤੋਂ ਖਿਮਾ ਮੰਗਦਾ ਹਾਂ, ਪਰ ਜਿਵੇਂ ਹੁਕਮ ਸੀ ਕਿ ਜਾਨ ਨਹੀਂ ਬਚੇਗੀ। ਇਸ ਪ੍ਰਕਾਰ ਜੁੱਤੀਆਂ ਖਾਂਦਾ ਸਾਧ ਸੰਗਤ ਜੀ ਜਿਹੜਾ ਨਵਾਬ ਹੈ ਜ਼ਕਰੀਆ ਖਾਨ, ਤਿਸ ਦੀ ਮੌਤ ਹੋਈ ਹੈ। ਇਧਰੋਂ ਲਾਹੌਰ ਦੇ ਮਿਸਤਰੀ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਾਲੇ ਭਾਈ ਤਾਰੂ ਸਿੰਘ ਨੂੰ ਚੁੱਕ ਕੇ ਲੈ ਗਏ ਸੀ। ਸੀਸ ਦੇ ਉੱਪਰ ਕੜਾਹ ਪ੍ਰਸ਼ਾਦ ਇਤਿਆਦਿਕ ਬੰਨਦੇ ਰਹੇ, ਇਲਾਜ ਕਰਦੇ ਰਹੇ। ਭਾਈ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਾਣੇ ਵਿੱਚ ਭਾਵੇਂ ਚੜ੍ਹਦੀ ਕਲਾ ਦੇ ਵਿੱਚ ਨੇ, ਪਰ ਆਪਣੀ ਸਵੈ ਇੱਛਾ ਦੇ ਅਨੁਸਾਰ ਤਨ ਤਿਆਗਣੇ ਦਾ ਖਿਆਲ ਕੀਤਾ ਹੈ। ਸਰੀਰ ਪਿੰਜਿਆ ਗਿਆ ਹੈ ਭਾਵੇਂ, ਸਾਧ ਸੰਗਤ ਜੀ ਇਸ ਪ੍ਰਕਾਰ ਤਾਂ ਵੀ ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ ਜੁੜੇ ਹੋਏ ਬੰਦਗੀ ਕਰਦੇ ਨੇ, ਵਾਹਿਗੁਰੂ ਗੁਰਮੰਤਰ ਨੂੰ ਵਿਸਾਰਦੇ ਨਹੀਂ। ਤੇ ਇਸ ਵੇਲੇ ਬਚਨ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਸਰੋਵਰ ਦਾ ਜਲ ਲਿਆਂਦਾ ਜਾਵੇ। ਜਲ ਮੰਗਾਇਆ, ਉਸ ਅੰਮ੍ਰਿਤ ਜਲ ਦੇ ਨਾਲ ਇਸ਼ਨਾਨ ਕੀਤਾ, ਚੰਦਨ ਦੀ ਲੱਕੜਾਂ ਦੀ ਚਿਖਾ ਭਾਈ ਸਾਹਿਬ ਜੀ ਨੇ ਆਪ ਕੋਲ ਖਲੋ ਕਰਕੇ ਤਿਆਰ ਕਰਵਾਈ ਹੈ। ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਲੰਮੇ ਪੈ ਕੇ ਬਸਤਰ ਦੇ ਨਾਲ ਤਨ ਨੂੰ ਢੱਕਿਆ, ਸਰੀਰ ਜਿਹੜਾ ਸੀ ਤਿਆਗ ਦਿੱਤਾ। ਗੁਰਸਿੱਖਾਂ ਨੇ ਭਾਈ ਸਾਹਿਬ ਜੀ ਦਾ ਅੰਤਮ ਸੰਸਕਾਰ ਉਸ ਚਿਖਾ ਤੇ ਰੱਖ ਕੇ ਕੀਤਾ ਜੋ ਭਾਈ ਸਾਹਿਬ ਜੀ ਨੇ ਆਪ ਤਿਆਰ ਕਰਵਾਈ ਸੀ। ਇਸ ਪ੍ਰਕਾਰ ਭਾਈ ਤਾਰੂ ਸਿੰਘ ਜੀ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਏ, ਜਿਨ੍ਹਾਂ ਨੂੰ ਅਰਦਾਸ ਵਿੱਚ ਯਾਦ ਕੀਤਾ ਜਾਂਦਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਜਿੱਥੇ ਭਾਈ ਸ਼ੁਬੇਗ ਸਿੰਘ ਜੀ ਤੇ ਸ਼ਾਹਬਾਜ ਸਿੰਘ ਜੀ ਬਾਅਦ ਵਿੱਚ ਚਰਖੜੀ ਤੇ ਚੜ੍ਹੇ ਨੇ, ਭਾਈ ਤਾਰੂ ਸਿੰਘ ਜੀ ਨੂੰ ਪਹਿਲਾਂ ਚਰਖੜੀ ਤੇ ਚੜ੍ਹਾਇਆ ਗਿਆ ਤੇ ਖੋਪੜ ਲਾਇਆ ਗਿਆ। ਐਸੇ ਮਹਾਨ ਸੂਰਬੀਰ ਪੂਰਨ ਬ੍ਰਹਮ ਗਿਆਨੀ ਕਹਿਣੀ ਤੇ ਕਰਨੀ ਦੇ ਪੂਰੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਦੀ ਸਪੁੱਤਰ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਦਿਨ ਹੈ। ਭਾਈ ਸਾਹਿਬ ਜੀ ਦੀ ਸਿੱਖੀ ਸਿਦਕ ਨੂੰ, ਬਹਾਦਰੀ ਨੂੰ, ਸੂਰਬੀਰਤਾ ਨੂੰ, ਅਣਖ ਨੂੰ, ਸਿਦਕ ਨੂੰ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਪ੍ਰਣਾਮ, ਜੁਹਾਰ, ਨਮਸਕਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਐਸੇ ਪਾਵਨ ਇਤਿਹਾਸ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾ ਦੇਣ, ਤੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਜੋ ਆਪ ਜੀ ਨੇ ਕਿਰਪਾਲਤਾ ਕਰਕੇ ਸਿੱਖੀ ਬਖਸ਼ੀਏ, ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਰਹਿੰਦੇ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰੀਏ ਜੀ।
1: ਸਲੋਕ ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਇੱਕ ਵੇਲੇ ਸੁੱਚਮਤਾ ਤੇ ਝੂਠ ਦਾ ਜ਼ਿਕਰ ਚੱਲਿਆ, ਤੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਸਿੱਖੋ ਝੂਠ ਅਤੇ ਝੂਠ ਵੱਡੇ ਭਾਰੀ ਮਹਾਬਲੀ ਯੋਧੇ ਨੇ, ਜਿਹੜੇ ਸਾਰੇ ਸੰਸਾਰ ਨੂੰ ਮਾਰੀ ਜਾ ਰਹੇ ਨੇ। ਅੱਜ ਦੇ ਸਮੇਂ 'ਚ ਵੀ ਕੋਈ ਵਿਰਲਾ ਗੁਰਮੁਖ ਹੋਏਗਾ ਜਿਹੜਾ ਝੂਠ ਤੋਂ ਬਚਿਆ, ਤੇ ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ ਝੂਠ ਤੋਂ ਬਚੇ ਨੇ। ਹੱਥੀਂ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਦੇ ਨੇ ਜਾਂ ਰਹਿਤਵਾਨਾ ਸਿੰਘਾਂ ਦੇ ਹੱਥੋਂ ਛਕਦੇ ਨੇ, ਤੇ ਬਹੁਤੇ ਸਾਧ ਸੰਗਤ ਜੀ ਜਿਹੜੇ ਜਨ ਸਾਧਾਰਨ ਨੇ ਨਾ, ਗਲੀਆਂ 'ਚੋਂ, ਬਾਜ਼ਾਰਾਂ 'ਚੋਂ, ਰੇਹੜੀਆਂ 'ਚੋਂ, ਹੋਟਲਾਂ 'ਚੋਂ, ਪੈਲਸਾਂ 'ਚੋਂ, ਪੂਰੇ ਪੂਰੇ ਪਿੰਡ ਦੀ, ਪੂਰੇ ਪੂਰੇ ਸ਼ਹਿਰ ਦੀ ਤੇ ਸੈਂਕੜਿਆਂ ਲੋਕਾਂ ਦੀ ਝੂਠ ਖਾਂਦੇ ਨੇ, ਕਿਉਂਕਿ ਕਿਸੇ ਪ੍ਰਕਾਰ ਦੀ ਉੱਥੇ ਸੁੱਚਮਤਾ ਦਾ ਖਿਆਲ ਨਹੀਂ ਰੱਖਿਆ ਜਾਂਦਾ, ਸੁੱਚਮਤਾ ਦਾ ਪਤਾ ਹੀ ਨਹੀਂ। ਇਕੱਠਿਆਂ ਵਾਸਤੇ ਭੋਜਨ ਪਰੋਸ ਕੇ ਰੱਖ ਦਿੱਤਾ ਜਾਂਦਾ, ਉੱਥੋਂ ਸ਼ਰਾਬ ਪੀਣ ਵਾਲਾ ਸ਼ਰਾਬੀ ਵੀ ਆਪੇ ਪਾ ਕੇ ਜੂਠੇ ਹੱਥਾਂ ਨਾਲ ਖਾਈ ਜਾਂਦਾ, ਉੱਥੇ ਤੰਬਾਕੂ ਬੀੜਾ ਸਿਗਰਟ ਪੀਣ ਵਾਲਾ ਵੀ ਹੱਥਾਂ ਨਾਲ ਪਾ ਕੇ ਖਾਈ ਜਾਂਦਾ, ਅਤੇ ਉੱਥੇ ਹੀ ਖਿਮਾ ਕਰਨਾ ਕੁਝ ਕੁ ਨਾ ਸਮਝ ਅੰਮ੍ਰਿਤਧਾਰੀ ਵੀ ਉਹਨਾਂ ਦੇ ਜੂਠੇ ਹੱਥਾਂ ਵਾਲਾ ਪਾ ਕੇ ਖਾਈ ਜਾਂਦੇ ਨੇ। ਇਹ ਝੂਠ ਅਤੇ ਝੂਠ ਮਹਾਬਲੀ ਯੋਧੇ ਦੁਨੀਆਂ ਨੂੰ ਮਾਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਝੂਠ ਦਾ ਜ਼ਿਕਰ ਚੱਲਿਆ, ਸੱਚੇ ਪਾਤਸ਼ਾਹ ਝੂਠ ਕਿਹੜੀ ਮਾੜੀ ਏ, ਤੇ ਮਹਾਰਾਜ ਜੀ ਨੇ ਬਚਨ ਕੀਤਾ, ਨਗੁਰੇ ਦੀ ਝੂਠ ਮਾੜੀ ਏ, ਜਗਤ ਝੂਠ ਤੰਬਾਕੂ ਮਾੜਾ ਏ, ਪਰ ਇਸੇ ਪ੍ਰਕਾਰ ਬੇਮੁਖ ਦੀ ਜੂਠ ਅਤਿਅੰਤ ਮਾੜੀ ਏ। ਜਿਹੜਾ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਣਾ ਨਾ, ਇਹ ਵੱਡੀ ਭਾਰੀ ਜੂਠ ਹੈ। ਸਤਿਗੁਰੂ ਜੀ ਦੇ ਬਚਨ ਨੇ, ਸਤਿਗੁਰ ਬਾਜ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਓ ਬੁਰਾ। ਨਿਗੁਰੇ ਦਾ ਤੇ ਨਾਮ ਲੈਣਾ ਵੀ ਮਾੜਾ, ਮੱਥੇ ਲੱਗਣਾ ਹੋਰ ਮਾੜਾ, ਤੇ ਸੰਗਤ ਕਰਨੀ ਹੋਰ ਵੀ ਮਾੜੀ। ਨਿਗੁਰੇ ਦੀ ਸੰਗਤ ਕਰਨੀ ਵੀ ਵੱਡੀ ਭਾਰੀ ਜੂਠ ਹੈ। ਮਹਾਰਾਜ ਇੱਕ ਐਸੀ ਜੂਠ ਹੈ ਜਿਹੜੀ ਜੂਠ ਹੈ ਸਾਧਨ ਕਰੀਏ ਤੇ ਉਤਰ ਜਾਂਦੀ ਏ, ਪਾਣੀ ਚ ਨਹਾ ਲਈਏ ਉਤਰ ਜਾਂਦੀ ਏ, ਮਿੱਟੀ ਦੇ ਨਾਲ ਭਾਂਡਾ ਮਾਂਜ ਲਈਏ ਜੂਠ ਉਤਰ ਜਾਂਦੀ ਏ, ਸਾਬਣ ਦੇ ਨਾਲ ਕੱਪੜਾ ਧੋ ਕੇ ਪਾਣੀ ਚ ਨਿਤਾਰ ਲਈਏ ਜੂਠ ਉਤਰ ਜਾਂਦੀ ਏ। ਇਹ ਸਤਿਗੁਰੂ ਜੀ ਤੋਂ ਬੇਮੁੱਖ ਹੋਣ ਰੂਪੀ ਜੂਠ ਵੀ ਕਦੇ ਉਤਰਦੀ ਏ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮੋਹ ਫੇਰਿਆ ਮੋਹ ਜੂਠਾ ਹੋਏ। ਜਿਹੜੇ ਲੋਕ ਸਤਿਗੁਰੂ ਜੀ ਵੱਲੋਂ ਮੂੰਹ ਫੇਰ ਲੈਂਦੇ ਨੇ, ਬੇਮੁੱਖ ਹੋ ਜਾਂਦੇ ਨੇ, ਪਿੱਠ ਕਰ ਲੈਂਦੇ ਨੇ, ਨਿਗੁਰੇ ਰਹਿੰਦੇ ਨੇ, ਅੰਮ੍ਰਿਤ ਨਹੀਂ ਛਕਦੇ, ਗੁਰੂ ਵਾਲੇ ਨਹੀਂ ਬਣਦੇ, ਇਹ ਮੂੰਹ ਫੇਰਨਾ। ਤੇ ਜਿਹੜੇ ਮੂੰਹ ਫੇਰ ਲੈਂਦੇ ਨੇ ਗੁਰਮਰਿਆਦਾ ਵੱਲੋਂ, ਉਹ ਜੂਠੇ ਹੋ ਜਾਂਦੇ ਨੇ। ਮਹਾਰਾਜ ਇਹ ਜੂਠ ਕਿਸੇ ਯਤਨ ਨਾਲ ਉਤਰਦੀ ਨਹੀਂ, ਕਿਰਪਾਲਤਾ ਕਰਕੇ ਦੱਸੋ। ਤੇ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ, ਜੀਓ
1: ਜੂਠ ਨਾ ਰਾਗੀ ਜੂਠ ਨਾ ਵੇਦੀ।
0: ਮਹਾਰਾਜ ਵੇਦਾਂ ਵਿੱਚ ਵਿਧੀਆਂ ਹੁੰਦੀਆਂ ਨੇ ਸੁੱਚਮ ਦੀਆਂ, ਰਾਗ ਪਵਿੱਤਰ ਮੰਨੇ ਜਾਂਦੇ ਨੇ। ਸ੍ਰੀ ਰਾਗ ਵਰਗੇ ਰਾਗ ਮੁਰਦੇ ਵਿੱਚ ਪ੍ਰਾਣ ਪਾ ਦਿੰਦੇ ਨੇ। ਮਲਾਰ ਰਾਗ ਪੜਿਆ ਜਾਵੇ ਮੀਂਹ ਪੈ ਜਾਂਦਾ, ਦੀਪਕ ਰਾਗ ਪੜਿਆ ਜਾਵੇ ਦੀਵੇ ਜਗ ਜਾਂਦੇ, ਬੜੀ ਸ਼ਕਤੀਸ਼ਾਲੀ ਮੰਨੇ ਜਾਂਦੇ ਨੇ, ਇਹਨਾਂ ਨਾਲ ਨਹੀਂ ਜੂਠ ਉਤਰਦੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਰਾਗ ਭਾਵੇਂ ਪਵਿੱਤਰ ਨੇ ਪਰ ਜੂਠ ਨਾ ਰਾਗੀ। ਜੇ ਕੋਈ ਨਗੁਰਾ ਬੜਾ ਰਾਗਾਂ ਦਾ ਗਵਈਆ ਹੋ ਜਾਵੇ ਤੇ ਨਿਤਾ ਪ੍ਰਤੀ ਅਲਾਪ ਅਲਾਪ ਕੇ ਰਾਗ ਕਰੇ ਨਾ, ਤਾਂ ਵੀ ਤਿਸ ਦੀ ਨਗੁਰੇ ਪੁਣੇ ਦੀ ਜੂਠ ਨਹੀਂ ਲੱਥਦੀ ਹੈ।
1: ਜੂਠ ਨਾ ਵੇਦੀ।
0: ਚਾਰੇ ਵੇਦਾਂ ਦੀਆਂ ਰਿਚਾਂ ਨੂੰ ਮਿੱਠੀਆਂ ਸੁਰਾਂ ਵਿੱਚ ਪੜ੍ਹਦਾ ਵੀ ਰਵੇ ਤੇ ਵੇਦਾਂ ਦੇ ਕਰਮ ਕਾਂਡਾਂ ਨੂੰ ਵੀ ਕਰਦਾ ਰਵੇ, ਤਾਂ ਵੀ ਨਿਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਹੈ।
1: ਜੂਠ ਨਾ ਚੰਦ ਸੂਰਜ ਕੀ ਭੇਦੀ।
0: ਚੰਦ ਸੂਰਜ ਦੇ ਭੇਦਾਂ ਨੂੰ ਜਾਣ ਲਵੇ, ਚੰਦਰਾਇਣ ਦੇ ਵਰਤ, ਸੂਰਜ ਗ੍ਰਹਿਣ ਇਤਿਆਦਿਕ ਦੇ ਵਰਤ ਰੱਖੇ। ਇਸੇ ਪ੍ਰਕਾਰ ਚੰਦਰਮਾ ਦੀ ਨਾੜੀ ਤੇ ਸੂਰਜ ਦੀ ਨਾੜੀ, ਇੜਾ ਅਤੇ ਪਿੰਗਲਾ, ਇਹਨਾਂ ਦੇ ਦੁਆਰਾ ਦਸਮ ਦੁਆਰ ਵਿੱਚ ਸਵਾਸ ਚੜਾਉਣੇ, ਟਿਕਾਉਣੇ ਤੇ ਉਤਾਰਨੇ ਵੀ ਜਾਣ ਲਵੇ, ਤਾਂ ਵੀ ਜੂਠ ਨਹੀਂ ਉਤਰਦੀ ਹੈ ਨਿਗੁਰੇ ਪੁਣੇ ਦੀ।
1: ਜੂਠ ਨਾ ਅੰਨੀ ਜੂਠ ਨਾਈ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਬੜਾ ਪੁੰਨ ਦਾਨ ਕਰ ਕਰਕੇ ਆਪਣਾ ਨਾਮ ਕਰਵਾ ਲਵੇ ਦੁਨੀਆਂ ਦੇ ਅੰਦਰ, ਤੇ ਬਹੁਤਾ ਜਸ ਹੋਣੇ ਕਰਕੇ, ਨਾਮ ਹੋਣੇ ਕਰਕੇ ਵੀ ਜੂਠ ਨਹੀਂ ਉਤਰਦੀ। ਜੂਠ ਨਾ ਅੰਨੀ। ਬਹੁਤ ਅੰਨ ਦੇ ਭੰਡਾਰੇ ਦਾਨ ਕਰੀ ਜਾਵੇ ਪਰ ਹੋਵੇ ਨਗੁਰਾ, ਦਾਨ ਦਾ ਮਹੱਤਵ ਤੇ ਮਿਲੇਗਾ ਪਰ ਜੂਠ ਨਗੁਰੇ ਪੁਣੇ ਦੀ ਤਾਂ ਵੀ ਨਹੀਂ ਉਤਰਦੀ ਹੈ।
1: ਜੂਠ ਨਾ ਮੀਹੋ ਵਰਿਆ ਸਭ ਥਾਈ।
0: ਮਹਾਰਾਜ ਪਾਣੀ ਨਾਲ ਜੂਠ ਉਤਰ ਜਾਂਦੀ ਏ, ਮੀਂਹ ਦਾ ਪਾਣੀ ਸਭ ਤੋਂ ਸੁੱਚਾ ਹੁੰਦਾ, ਉਸ ਦੇ ਨਾਲ ਵੀ ਜੂਠ ਨਹੀਂ ਉਤਰਦੀ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਰਿਧੀਆਂ ਸਿੱਧੀਆਂ ਦਾ ਮਾਲਕ ਹੋਵੇ ਤੇ ਸਾਰਾ ਮੀਂਹ ਇੱਕ ਜਗ੍ਹਾ ਤੇ ਵਰਾ ਲਵੇ ਤਾਂ ਵੀ ਸੁੱਚਾ ਨਹੀਂ ਹੁੰਦਾ। ਇਸੇ ਪ੍ਰਕਾਰ
1: ਜੂਠ ਨਾ ਮੀਹੋ ਵਰਿਆ ਸਭ ਥਾਈ।
0: ਮੀਂਹ ਪੈਣ ਵਾਂਗੂ ਜਲ ਧਾਰੇ ਆਪਣੇ ਸੀਸ ਦੇ ਉੱਪਰ ਧਾਰਾਵਤ ਜਲ ਪਵਾ ਕਰਕੇ ਕਰਦਾ ਰਵੇ, ਤਾਂ ਵੀ ਨਗੁਰੇ ਬੰਦੇ ਦੀ ਜੂਠ ਪਾਣੀ ਦੇ ਨਾਲ ਵੀ ਨਹੀਂ ਉਤਰਦੀ ਹੈ।
1: ਜੂਠ ਨਾ ਧਰਤੀ ਜੂਠ ਨਾ ਪਾਣੀ।
0: ਬਹੁਤ ਸਾਰੀ ਧਰਤੀ ਦਾ ਦਾਨ ਕਰੇ ਜਾਂ ਸਾਰੀ ਧਰਤੀ ਦਾ ਭਰਮਣ ਕਰਕੇ ਧਰਤੀ ਦੀਆਂ ਪਰਿਕਰਮਾ ਕਰ ਲਵੇ, ਤਾਂ ਵੀ ਜੂਠ ਨਹੀਂ ਉਤਰਦੀ। ਧਰਤੀ ਦੇ ਅੰਦਰ ਗੁਫਾਵਾਂ ਬਣਾ ਕਰਕੇ ਗੁਫਾ ਵਿੱਚ ਵਾਸ ਕਰ ਲਵੇ, ਕਿਸੇ ਦੇ ਮੱਥੇ ਹੀ ਨਾ ਲੱਗੇ, ਤਾਂ ਵੀ ਇਹ ਜੂਠ ਨਹੀਂ ਉਤਰਦੀ। ਬਹੁਤ ਸਾਰਾ ਪਾਣੀ ਦਾਨ ਕਰਕੇ ਖੂਹ ਲਵਾ ਦੇਵੇ, ਨਲਕੇ ਲਵਾ ਦੇਵੇ, ਢਾਬਾਂ ਲਵਾ ਦੇਵੇ, ਤਲਾਬ ਲਵਾ ਦੇਵੇ, ਸ਼ਬੀਲਾ ਦਾ ਦੇਵੇ, ਪਰ ਜੇ ਨਗੁਰਾ ਹੈ ਤੇ ਐਵੇਂ ਪਾਣੀ ਦਾਨ ਕਰਨੇ ਦੇ ਨਾਲ ਵੀ ਨਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਹੈ।
1: ਜੂਠ ਨਾ ਪਾਉਣਾ ਮਾਹੇ ਸਮਾਣੀ।
0: ਤੇ ਪਾਉਣ ਰੂਪ ਹੋ ਜਾਵੇ, ਇਹਨੇ ਸੂਖਮ ਤੱਤਾਂ ਦੇ ਅੰਦਰ ਵੀ ਸਮਾ ਜਾਵੇ, ਤਾਂ ਵੀ ਇਹ ਜੂਠ ਨਹੀਂ ਉਤਰਦੀ। ਜੂਠ ਨਾ ਪਾਉਣਾ, ਭਾਵੇਂ ਪਾਉਣਾ ਨੂੰ ਭਾਵ ਕੇ ਹਵਾ ਨੂੰ, ਪ੍ਰਾਣਾਂ ਨੂੰ ਦਸਮ ਦੁਆਰ ਵਿੱਚ ਟਿਕਾਉਣਾ ਸਿੱਖ ਜਾਵੇ। ਇਸ ਪ੍ਰਕਾਰ ਜਿਹੜੀ ਪਾਉਣ ਦਸਮ ਦੁਆਰ ਵਿੱਚ ਸਮਾਣੀ ਸਮਾ ਜਾਵੇ, ਟਿਕਾਉਣੀ ਸਿੱਖ ਜਾਵੇ, ਤਾਂ ਵੀ ਇਹ ਨਗੁਰੇ ਪੁਣੇ ਦੀ ਜੂਠ ਨਹੀਂ ਉਤਰਦੀ ਹੈ।
1: ਨਾਨਕ ਨਿਗੁਰਿਆ ਗੁਣ ਨਾਹੀ ਕੋਈ।
0: ਮਹਾਰਾਜ ਜੇ ਗੁਣਾਂ ਨੂੰ ਧਾਰਨ ਕਰ ਲਵੇ, ਸਮਦਮ ਸਾਧਨ ਕਰ ਲਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜਾ ਨਿਗੁਰਾ ਹੋਵੇ ਨਾ, ਉਹਦਾ ਕੋਈ ਗੁਣ ਵੀ ਨਹੀਂ ਫਲਦਾ। ਕਿੰਨੇ ਗੁਣਾਂ ਨੂੰ ਧਾਰਨ ਕਰ ਲਵੇ, ਉਸ ਦਾ ਕੋਈ ਗੁਣ ਵੀ ਤਿਸ ਨੂੰ ਸੰਸਾਰ ਸਾਗਰ ਤੋਂ ਤਾਰਨੇ ਵਿੱਚ ਸਹਾਇਕ ਨਹੀਂ ਹੁੰਦਾ ਹੈ।
1: ਮੋਹ ਫੇਰਿਆ ਮੋਹ ਝੂਠਾ ਹੋਏ,
0: ਜਿਸ ਨੇ ਸਤਿਗੁਰੂ ਜੀ ਵੱਲੋਂ ਮੂੰਹ ਫੇਰ ਲਿਆ ਨਾ, ਉਸ ਦਾ ਮੂੰਹ ਝੂਠਾ ਹੋ ਜਾਂਦਾ ਹੈ, ਉਹ ਵੱਡੀ ਭਾਰੀ ਝੂਠ ਦੇ ਸਹਿਤ ਹੋ ਜਾਂਦਾ ਹੈ, ਉਸ ਦੀ ਝੂਠ ਹੀ ਉਸ ਨੂੰ ਡੋਬਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਤੋਂ ਬੇਮੁਖ ਨਿਗੋਰਾ ਬੇ ਅੰਮ੍ਰਿਤੀਆ ਸਤਿਗੁਰੂ ਜੀ ਬਚਨ ਕਰਦੇ ਨੇ, ਕਿੰਨੇ ਵੀ ਯਤਨ ਕਰ ਲਵੇ ਉਹ ਤਰਦਾ ਨਹੀਂ, ਉਹ ਝੂਠਾ ਅਪਵਿੱਤਰ ਭੈੜਾ ਅਪਵਿੱਤਰ ਗਲੀਜ ਹੀ ਰਹਿੰਦਾ ਹੈ ਜੀਓ।
1: ਮਹੱਲਾ ਪਹਿਲਾ।
0: ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਮੂੰਹ ਝੂਠਾ ਹੋਵੇ ਤੇ ਚੁਲੀਆਂ ਕੀਤੀਆਂ ਜਾਂਦੀਆਂ ਨੇ, ਮੂੰਹ ਧੋ ਲਿਆ ਜਾਂਦਾ, ਚੁਲੀਆਂ ਕੀਤੀਆਂ ਜਾਂਦੀਆਂ ਜੀ, ਮੂੰਹ ਸੁੱਚਾ ਹੋ ਗਿਆ। ਗਰੀਬ ਨਿਵਾਜ ਕੀ ਚੁਲੀਆਂ ਦੇ ਨਾਲ ਵੀ ਮੂੰਹ ਸੁੱਚਾ ਨਹੀਂ ਹੁੰਦਾ, ਜਿਹੜੇ ਬੇਮੁੱਖ ਨੇ ਮੂੰਹ ਫੇਰਨ ਵਾਲੇ ਨੇ ਮੂੰਹ ਧੋ ਲੈਣ ਚੁਲੀਆਂ ਕਰ ਲੈਣ ਤੇ ਮੁੱਖ ਸੁੱਚਾ ਨਹੀਂ ਹੁੰਦਾ। ਤਾਂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਨਾਨਕ ਚੁਲਿਆ ਸੁੱਚਿਆ,
0: ਭਾਈ ਚੁਲੀਆਂ ਕੀਤੀਆਂ ਹੋਈਆਂ ਤਾਂ ਸੁੱਚੀਆਂ ਨੇ ਤਾਂ ਸਫਲੀਆਂ ਹਨ।
1: ਜੇ ਭਰ ਜਾਣਾ ਕੋਈ,
0: ਜੇ ਇਹਨਾਂ ਚੁਲੀਆਂ ਨੂੰ ਕੋਈ ਭਰਨਾ ਜਾਣਦਾ ਹੋਵੇ, ਚੁਲੀਆਂ ਕਰ ਕਰਕੇ ਮੂੰਹ ਸੁੱਚਾ ਕੀਤਾ ਜਾਂਦਾ, ਕੇਵਲ ਤਾਂ ਕੇਵਲ ਪਾਣੀ ਦੀ ਚੁਲੀ ਮੁੱਖ ਸੁੱਚਾ ਨਹੀਂ ਕਰਦੀ। ਬਚਨ ਕਰਦੇ ਨੇ ਸੱਚੀਆਂ ਚੁਲੀਆਂ ਇਹ ਨੇ, ਜੇ ਕੋਈ ਭਰਨੀਆਂ ਜਾਣਦਾ ਹੋਵੇ ਤੇ ਫਿਰ ਭਰ ਲਵੇ।
1: ਸੁਰਤ ਚੁਲੀ ਗਿਆਨ ਕੀ,
0: ਸੁਰਤ ਪ੍ਰੇਮ ਵਿੱਚ ਜਿਹੜੇ ਰਤੇ ਹੋਏ ਨੇ ਨਾ, ਗਿਆਨ ਦੇ ਧਾਰਨੀ ਹੋਣ, ਇਹ ਸੱਚੀ ਚੁਲੀ ਹੈ। ਸੁਰਤ ਜੋ ਵੇਦਾਂ ਦੀਆਂ ਸੁਰਤੀਆਂ ਨੂੰ ਉਚਾਰਨ ਕਰਨ ਵਾਲੇ ਪੰਡਿਤ ਵਿਦਵਾਨ ਜਨ ਗਿਆਨੀ ਨੇ ਨਾ, ਉਹ ਗਿਆਨ ਦੇ ਸਹਿਤ ਹੋਣ, ਗਿਆਨ ਨੂੰ ਆਪ ਕਮਾਉਣ, ਭਾਈ ਇਹ ਗਿਆਨ ਦਾ ਕਮਾਉਣਾ ਹੀ ਤਿੰਨਾਂ ਦੀ ਸੱਚੀ ਚੁਲੀ ਹੈ।
1: ਜੋਗੀ ਕਾ ਜਤ ਹੋਏ,
0: ਜਿਹੜਾ ਜੋਗੀ ਹੈ ਜਤ ਦੇ ਵਿੱਚ ਪਰਪੱਕਤਾ ਦੇ ਨਾਲ ਰਹਿਣ ਵਾਲਾ ਹੋਵੇ, ਇਸ ਪ੍ਰਕਾਰ ਜੇ ਜਤੀ ਨਹੀਂ ਤੇ ਫਿਰ ਕਾਹਦਾ ਜੋਗੀ ਹੈ। ਜਤ ਦਾ ਧਾਰਨੀ ਹੋਣਾ ਹੀ ਜੋਗੀ ਦੀ ਚੁਲੀ ਹੈ।
1: ਬ੍ਰਾਹਮਣ ਚੁਲੀ ਸੰਤੋਖ ਕੀ,
0: ਬ੍ਰਾਹਮਣ ਵਾਸਤੇ ਇਹੋ ਚੁਲੀ ਭਰਨੀ ਹੈ, ਮਨ ਵਿੱਚ ਸੰਤੋਖ ਧਾਰਨ ਕਰੇ, ਪਦਾਰਥਾਂ ਦਾ ਲੋਭੀ ਨਾ ਹੋਵੇ। ਜੇ ਲੋਭੀਏ ਤੇ ਫਿਰ ਬ੍ਰਾਹਮਣ ਹੀ ਨਹੀਂ, ਬ੍ਰਾਹਮਣ ਤਾਂ ਹੈ ਜੇ ਸੰਤੋਖ ਨੂੰ ਧਾਰਨ ਕਰੇ। ਸੰਤੋਖ ਰੂਪੀ ਚੁਲੀ ਧਾਰਨ ਕੀਤੀ ਹੀ ਬ੍ਰਾਹਮਣ ਦੀ ਪ੍ਰਵਾਨ ਤੇ ਬ੍ਰਾਹਮਣ ਨੂੰ ਪ੍ਰਵਾਨ ਕਰਾਉਂਦੀ ਹੈ।
1: ਗ੍ਰਹੀ ਕਾ ਸਤਦਾਨ,
0: ਭਾਈ ਗ੍ਰਸਤੀ ਦੀ ਚੁਲੀ ਇਹ ਹੈ, ਸਦਾ ਸੱਚ ਬੋਲੇ ਤੇ ਦਾਨ ਕਰਨਾ ਕਰੇ, ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਕਰੇ ਤਾਂ ਕਮਾਈ ਸਫਲੀ ਹੁੰਦੀ ਏ। ਸੱਚ ਬੋਲੇ ਝੂਠ ਨਾ ਬੋਲੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਇਸ ਪ੍ਰਕਾਰ ਦੀ ਚੁਲੀ ਭਰੇ ਤਾਂ ਗ੍ਰਸਤੀ ਪ੍ਰਵਾਨ ਹੈ।
1: ਰਾਜੇ ਚੁਲੀ ਨਿਆਵ ਕੀ,
0: ਰਾਜੇ ਵਾਸਤੇ ਇਹ ਚੁਲੀ ਭਰਨੀ ਹੈ, ਜਿਹੜਾ ਨਿਆਵ ਕਰਨਾ ਹੈ, ਧਰਮ ਦਾ ਇਨਸਾਫ ਸੱਚ ਦਾ ਨਿਆਂ ਕਰਨਾ ਹੈ, ਇਹੋ ਹੀ ਰਾਜੇ ਦੀ ਭਰੀ ਹੋਈ ਚੁਲੀ ਪ੍ਰਵਾਨ ਹੈ।
1: ਪੜਿਆ ਸੱਚ ਧਿਆਨ,
0: ਇਸ ਪ੍ਰਕਾਰ ਧਿਆਨੀਆਂ ਦਾ ਧਿਆਨ ਲਾਉਣਾ ਤੇ ਗਿਆਨਮਈ ਬਚਨਾਂ ਨੂੰ ਪੜ੍ਹਨਾ, ਇਹੀ ਉਹੀ ਤਿੰਨਾਂ ਦੀ ਚੁਲੀ ਹੈ ਜੀਓ।
1: ਪਾਣੀ ਚਿੱਤ ਨਾ ਧੋਪਈ,
0: ਅਥਵਾ ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਿਆਂ ਸਿਮਰਤੀਆਂ ਨੂੰ ਪੜ੍ਹਨਾ ਤਾਂ ਸਫਲਾ ਹੁੰਦਾ ਜੇ ਧਿਆਨ ਲਾਉਣਾ ਕਰੇ। ਜੇ ਪੜ੍ਹੀ ਜਾਵੇ ਆਪ ਧਿਆਨੀ ਹੋਵੇ ਹੀ ਨਾ, ਆਪ ਦਾ ਮਨ ਟਿਕਦਾ ਹੀ ਨਾ ਹੋਵੇ ਤੇ ਫਿਰ ਵਿਦਿਆ ਪੜ੍ਹੀ ਕਿਹੜੇ ਕੰਮ ਹੈ। ਭਾਈ ਇਸ ਪ੍ਰਕਾਰ ਪੜ੍ਹੇ ਹੋਈ ਦੀ ਇਹੋ ਹੀ ਚੁਲੀ ਹੈ, ਜਿਹੜਾ ਧਿਆਨ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਲਾਉਣਾ ਹੈ।
1: ਪਾਣੀ ਚਿੱਤ ਨਾ ਧੋਪਈ,
0: ਜੇ ਇਹਨਾਂ ਗੁਣਾ ਰੂਪੀ ਚੁਲੀਆਂ ਨੂੰ ਇਨਸਾਨ ਨਹੀਂ ਭਰਦੇ, ਪਾਣੀ ਦੇ ਵਿੱਚ ਚਾਹੇ ਨਹਾਈ ਜਾਵੇ ਧੋਈ ਜਾਵੇ, ਚੁਲੀਆਂ ਕਰੀ ਜਾਵੇ, ਹੱਥ ਧੋਈ ਜਾਵੇ, ਗੋਡਿਆਂ ਤੱਕ ਲੱਤਾਂ ਮਾਂਜੀ ਜਾਵੇ, ਅਰਕਾਂ ਤੱਕ ਮਾਵਾਂ ਮਾਂਜੀ ਜਾਵੇ, ਕਿੰਨੀ ਵਾਰ ਮੂੰਹ ਧੋਵੇ ਤੇ ਕਿੰਨੀ ਵਾਰ ਚੁਲੀਆਂ ਕਰੇ, ਬਾਹਰੋਂ ਸਰੀਰ ਤੇ ਧੁੱਪ ਜਾਵੇਗਾ, ਅੰਦਰੋਂ ਮਨ ਥੋੜਾ ਧੁੱਪਣਾ। ਪਾਣੀ ਦੇ ਨਾਲ ਤਨ ਧੋਤਿਆਂ ਅੰਦਰੋਂ ਮਨ ਨਹੀਂ ਧੁੱਪਦਾ ਹੈ।
1: ਮੁਖ ਪੀਤਾ ਤਿਖ ਜਾਏ,
0: ਪਾਣੀ ਨੂੰ ਪੀਣ ਦੇ ਨਾਲ ਪਿਆਸ ਤਾਂ ਮਿਟ ਜਾਂਦੀ ਏ, ਤਿਖਾ ਦੀ ਨਿਵਰਤੀ ਤੇ ਹੋ ਜਾਂਦੀ ਏ, ਪਰ ਪਾਣੀ ਅੰਦਰ ਜਾ ਕੇ ਦੇਹੀ ਦੇ ਅੰਦਰੋਂ ਵੀ ਮਨ ਨੂੰ ਧੋਣੇ ਦੇ ਸਮਰੱਥ ਨਹੀਂ ਹੈ। ਕੇਵਲ ਤਾਂ ਕੇਵਲ ਸਤਿਗੁਰੂ ਜੀ ਦੇ ਉਪਦੇਸ਼ ਹੀ ਮਨ ਨੂੰ ਧੋਦੇ ਤੇ ਪਵਿੱਤਰ ਕਰਦੇ ਹਨ।
1: ਪਾਣੀ ਪਿਤਾ ਜਗਤ ਕਾ,
0: ਪਾਣੀ ਜਗਤ ਦਾ ਪਿਤਾ ਰੂਪ ਹੈ, ਸਭ ਕੁਛ ਉਤਪਤੀ ਪਾਣੀ ਤੋਂ ਹੀ ਹੁੰਦੀ ਹੈ, ਪਿਤਾ ਦਾ ਅੰਸ਼ ਵੀ ਪਾਣੀ ਰੂਪ ਹੀ ਹੈ, ਜਿਸ ਤੋਂ ਸੰਤਾਨ ਪੈਦਾ ਹੁੰਦੀ ਹੈ।
1: ਫਿਰ ਪਾਣੀ ਸਭ ਖਾਏ,
0: ਮਹਾਪਰਲੋ ਦੇ ਸਮੇਂ ਜਦੋਂ ਧਰਤੀ ਪਾਣੀ ਦੇ ਅੰਦਰ ਸਮੁੰਦਰਾਂ ਦੇ ਅੰਦਰ ਸਮਾ ਜਾਂਦੀ ਹੈ, ਫਿਰ ਪਾਣੀ ਹੀ ਸਭਨਾਂ ਨੂੰ ਅਭਾਵ ਕਰਦਾ ਏ। ਪਾਣੀ ਤੋਂ ਜੀਵ ਜੰਮਦੇ ਨੇ, ਪਾਣੀ ਵਿੱਚ ਹੀ ਅੰਤ ਨੂੰ ਸਮਾ ਜਾਂਦੇ ਨੇ, ਪਾਣੀ ਪਿਆਸਾ ਤੇ ਮਿਟਾਉਂਦਾ ਹੈ ਪਰ ਪਾਣੀ ਮਨ ਨਹੀਂ ਧੋ ਸਕਦਾ। ਇਸ ਕਰਕੇ ਸੱਚੀਆਂ ਚੁਲੀਆਂ ਜੋ ਕਥਨ ਕੀਤੀਆਂ ਨੇ, ਭਾਈ ਜੇ ਇਹਨਾਂ ਨੂੰ ਧਾਰਨ ਕਰੇ ਤੇ ਚੁਲੀਆਂ ਸਫਲੀਆਂ ਨੇ, ਨਹੀਂ ਤੇ ਪ੍ਰਤੱਖ ਪਾਣੀ ਦੀਆਂ ਚੁਲੀਆਂ ਵੀ ਚਿੱਤ ਨੂੰ ਨਹੀਂ ਧੋਦੀਆਂ, ਮਨਮੁਖਤਾਈ ਦੀ ਨਿਗੁਰੇ ਪੁਣੇ ਦੀ ਝੂਠ ਨੂੰ ਨਹੀਂ ਉਤਾਰਦੀਆਂ, ਇਸ ਕਰਕੇ ਪ੍ਰਤੱਖ ਚੁਲੀਆਂ ਵੀ ਨਿਗੁਰੇ ਪੁਣੇ ਦੀ ਜੂਠ ਨੂੰ ਨਾ ਲਾਉਣੇ ਕਰਕੇ ਸਫਲੀਆਂ ਨਹੀਂ ਹਨ।
1: ਪੌੜੀ
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਵੱਡਿਆ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾਮ ਤੋਂ ਬਿਨਾਂ ਸਭ ਕੁਝ ਅਸਫਲ ਦੱਸਿਆ, ਮਹਾਰਾਜ ਕਿਰਪਾਲਤਾ ਕਰਕੇ ਨਾਮ ਦੀ ਮਹਾਨਤਾ ਦਰਸਾਓ, ਨਾਮ ਕੈਸਾ ਹੈ, ਕਿੰਨਾ ਮਹਾਨ ਹੈ, ਨਾਮ ਜਪਿਆ ਕੀ ਮਿਲਦਾ ਹੈ। ਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਪੌੜੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ, ਪੌੜੀ ਨਾਮ ਜਸਦਾ ਹੈ, ਪੌੜੀ ਨਾਮ ਵਾਰਦਾ, ਵਾਰ ਵਿੱਚ ਵਾਹਿਗੁਰੂ ਜੀ ਦਾ ਜਸ ਕਥਨ ਕਰਦੇ ਹਨ।
1: ਨਾਏ ਸੁਣੀਐ ਸਭ ਸਿੱਧ ਹੈ,
0: ਭਾਈ ਨਾਮ ਨੂੰ ਸਰਵਣ ਕਰਨੇ ਦੇ ਨਾਲ ਸਾਰੇ ਕਾਰਜਾਂ ਦੇ ਵਿੱਚ ਸਿੱਧੀ ਪ੍ਰਾਪਤ ਹੋ ਜਾਂਦੀ ਏ। ਜਿਹੜੇ ਜਣ ਨਿਤਾ ਪ੍ਰਤੀ ਸਤ ਸੰਗਤ ਕਰਦੇ ਨੇ, ਨਾਮ ਨੂੰ ਸਰਵਣ ਕਰਦੇ ਨੇ ਨਾ, ਸਾਰੇ ਕਾਰਜ ਉਹਨਾਂ ਦੇ ਚਿੰਤੇ ਹੀ ਸਫਲੇ ਹੋ ਜਾਂਦੇ ਨੇ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰਿ ਕਾ ਨਾਮ ਪਿਆਰਾ, ਉਹਨਾਂ ਨੂੰ ਚਿੰਤਾਵਾਂ ਨਹੀਂ ਕਰਨੀਆਂ ਪੈਂਦੀਆਂ, ਸੋਤੇ ਸਿੱਧੀ ਕਾਰਜ ਸਵਰਦੇ ਨੇ। ਇਸੇ ਪ੍ਰਕਾਰ
1: ਨਾਏ ਸੁਣੀਐ ਸਭ ਸਿੱਧ ਹੈ,
0: ਭਾਈ ਨਾਮ ਨੂੰ ਸਰਵਣ ਕਰਨੇ ਦੇ ਨਾਲ ਸਾਰੀਆਂ 18 ਸਿੱਧੀਆਂ ਤੇ ਵਿੱਚੋਂ 8 ਮੁੱਖ ਸਿੱਧੀਆਂ ਜਿਹੜੀਆਂ ਕਹੀਆਂ ਜਾਂਦੀਆਂ ਨੇ, ਇਹ ਸਾਰੀਆਂ ਪ੍ਰਾਪਤ ਹੋ ਜਾਂਦੀਆਂ ਹਨ।
1: ਰਿੱਧ ਪਿੱਛੇ ਆਵੇ,
0: ਜਿਹੜੀਆਂ 9 ਨਿੱਧਾਂ ਤੇ ਮਨ ਨੂੰ ਮੋਹ ਲੈਣ ਵਾਲੀਆਂ ਰਿੱਧੀਆਂ ਨੇ, ਉਹ ਵੀ ਨਾਮ ਦੇ ਰੱਸੀਆਂ ਦੇ ਪਿੱਛੇ ਪਿੱਛੇ ਫਿਰਦੀਆਂ ਨੇ। ਨਵ ਨਿੱਧੀ 18 ਹੈ, ਸਿੱਧੀ ਪਿੱਛੇ ਲੱਗਿਆ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ।
1: ਨਾਏ ਸੁਣੀਐ ਨੌ ਨਿੱਧ ਮਿਲੈ,
0: ਨਾਮ ਨੂੰ ਸਰਵਣ ਕਰਨੇ ਦੇ ਨਾਲ 9 ਨਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਏ। ਨਵ ਨਿੱਧੇ ਨੌ ਨਿੱਧੇ ਮੇਰੇ ਘਰ ਮਹਿ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ ਰਾਮ। ਗੁਰਮੁਖ ਜਨ ਭਾਵੇਂ ਇੱਛਾ ਨਹੀਂ ਕਰਦੇ, ਪਰ ਇਹ ਦਾਸੀਆਂ ਉਹ ਕਰਕੇ 9 ਨਿਧੀਆਂ ਵੀ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ, ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਕਰਕੇ
1: ਮਨ ਚਿੰਦਿਆ ਪਾਵੇ।
0: ਜਿਹੜੇ ਅੰਮ੍ਰਿਤ ਨਾਮ ਨੂੰ ਸਰਵਣ ਕਰਦੇ ਨੇ ਕਥਾ ਕੀਰਤਨ ਹਰ ਜਸ ਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ, ਉਹ ਮਨ ਇਸ਼ਤ ਸਾਰੇ ਪਦਾਰਥਾਂ ਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲੈਂਦੇ ਹਨ।
1: ਨਾਏ ਸੁਣੀਐ ਸੰਤੋਖ ਹੋਏ,
0: ਮਹਾਰਾਜ ਸਾਡੇ ਹਿਰਦੇ ਦੀ ਤੇ ਤ੍ਰਿਸ਼ਨਾ ਨਹੀਂ ਬੁੱਝਦੀ, ਦਿਨ ਪ੍ਰਤੀ ਦਿਨ ਤ੍ਰਿਸ਼ਨਾ ਵੱਧਦੀ ਜਾਂਦੀ ਏ। ਜਦੋਂ ਪੈਸੇ ਕਮਾਉਂਦੇ ਸਾਂ ਧਿਆਨ ਰਜਤਪਨ ਰੁਪਈਆਂ ਵੱਲ ਸੀ, ਹੁਣ ਰੁਪਈਏ ਕਮਾਉਣ ਲੱਗ ਗਏ, ਧਿਆਨ ਦੀ ਬਿਰਤੀ ਸੈਂਕੜਿਆਂ ਵੱਲ ਪਹੁੰਚ ਗਈ। ਸੈਂਕੜੇ ਪ੍ਰਾਪਤ ਹੋਏ ਤਾਂ ਹਜ਼ਾਰਾਂ ਵੱਲ ਨੂੰ ਦੌੜਦੇ ਆ, ਸਹਿਸ ਖੱਟੇ ਲੱਖ ਕੌਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ। ਮਹਾਰਾਜ ਇਹ ਕਦੇ ਕਿਸੇ ਪ੍ਰਕਾਰ ਤ੍ਰਿਸ਼ਨਾ ਵੀ ਮਿਟ ਸਕਦੀ ਏ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਨਾਏ ਸੁਣਿਆ ਸੰਤੋਖ ਹੋਏ, ਅੰਮ੍ਰਿਤ ਨਾਮ ਨੂੰ ਨਾਮ ਦੀ ਮਹਿਮਾ ਨੂੰ ਸਰਵਣ ਕਰਨੇ ਕਰਕੇ ਜੀਵ ਦੇ ਹਿਰਦੇ ਦੇ ਅੰਦਰ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ।
1: ਕਵਲਾ ਚਰਨ ਧਿਆਵੈ,
0: ਫਿਰ ਜਿਹੜੀ ਕਵਲਾ ਮਾਇਆ ਏ ਨਾ, ਇਹ ਚਰਨ ਧਿਆਵੈ, ਚਰਨਾਂ ਦੀ ਸੇਵਾ ਕਰਦੀ ਏ, ਚਰਨੀ ਆਣ ਲੱਗਦੀ ਏ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਦਰ ਤੇ ਇਸਤਰੀ ਰੂਪ ਧਾਰ ਕੇ ਮੱਥੇ ਟੇਕਦੀ ਸੀ ਨਾ, ਤੇ ਮੱਥੇ ਟੇਕ ਟੇਕ ਕੇ ਮੱਥਾ ਘਸ ਗਿਆ ਸੀ, ਭਗਤ ਜੀ ਮੈਨੂੰ ਅੰਗੀਕਾਰ ਕਰ ਲਓ, ਜਿਵੇਂ ਵਿਸ਼ਨੂੰ ਜੀ ਦੇ ਚਰਨਾਂ ਵਿੱਚ ਪਾਸ ਬੈਠੀ ਬੀਬੀ ਕਵਲਾ ਦਾਸੀ ਲਕਸ਼ਮੀ ਦਾਸੀ ਉਹ ਕਰਕੇ ਚਰਨ ਝਸਦੀ ਸੇਵਾ ਕਰਦੀ ਏ ਨਾ, ਇਸ ਪ੍ਰਕਾਰ ਜਿਹੜੇ ਨਾਮ ਨੂੰ ਸਰਵਣ ਕਰਦੇ ਨੇ ਮਾਇਆ ਚਰਨਾਂ ਦੀ ਦਾਸੀ ਹੋ ਜਾਂਦੀ ਏ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ, ਚਰਨਾਂ ਦੀ ਆ ਕੇ ਸੇਵਾ ਕਰਦੀ ਏ, ਅਰਥਾਤ ਬਹੁਤ ਪ੍ਰਾਪਤ ਹੁੰਦੀ ਹੈ।
1: ਨਾਏ ਸੁਣੀਐ ਸਹਜ ਉਪਜੈ,
0: ਭਾਈ ਅੰਮ੍ਰਿਤ ਨਾਮ ਨੂੰ ਸਰਵਣ ਕਰਨੇ ਕਰਕੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਉਤਪੰਨ ਹੁੰਦਾ ਹੈ,
1: ਸਹਜੇ ਸੁਖ ਪਾਵੈ,
0: ਫਿਰ ਜੀਵ ਸਹਜੇ ਅਚੁੱਤ ਸੁਖ ਨੂੰ ਪ੍ਰਾਪਤ ਕਰਕੇ ਹਿਰਦੇ ਦੇ ਅੰਦਰ ਸੁਖ ਪਾਵੈ, ਆਤਮ ਸਰੂਪ ਕਰਕੇ ਪਰਮੇਸ਼ਰ ਜੀ ਦੀ ਅਭੇਦਤਾ ਦੇ ਆਨੰਦ ਨੂੰ ਪਾਉਂਦਾ ਹੈ।
1: ਗੁਰਮਤੀ ਨਾਉ ਪਾਈਐ,
0: ਮਹਾਰਾਜ ਇਹ ਨਾਮ ਪ੍ਰਾਪਤ ਕਿਵੇਂ ਹੁੰਦਾ, ਕਿਵੇਂ ਸਾਨੂੰ ਮਿਲ ਜਾਵੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰਮਤੀ ਭਾਈ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ, ਸਤਿਗੁਰੂ ਜੀ ਦੇ ਉਪਦੇਸ਼ਾਂ ਦੁਆਰਾ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰੀਦਾ। ਜਿੰਨੀ ਗੁਰਬਾਣੀ ਸਤਿਗੁਰੂ ਜੀ ਦੇ ਉਪਦੇਸ਼ ਹੀ ਨੇ ਨਾ, ਤੇ ਬਚਨ ਆਇਆ ਸੀ ਅੰਮ੍ਰਿਤਮਈ ਗੁਰਬਾਣੀ ਹੀ ਨਾਮ ਹੈ, ਅਥਵਾ ਇਸ ਬਾਣੀ ਤੇ ਹਰ ਨਾਮ ਪਾਏ ਦਾ।

ਗਜ ਗਜ ਕਰਗ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਤੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਦਿਨੋਂ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾਜ।

ਤਹਾਂ ਗਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾਂ ਸੁਸੱਜਣ ਟੋਲ ਸੱਜਣ ਸੱਚਾ।

ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠੋ ਨੰਦਨ ਪ੍ਰਥਮ ਰਾਗ ਪਹਿਰੋ ਵਹਿ ਕਰਹੀ ਪੰਚ ਰਾਗ ਨੀ ਸੰਗ ਉਚਰਹੀ।

ਪੰਚ ਨਾਰ ਸੰਗ ਅਸ਼ਟ ਸੁੱਤ ਉੱਠੈ ਤਨ ਕਲੂਲ ਗਾਇਨ ਧਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ।

ਅਕਾਲ ਦੇਗ ਦੇਗ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਗੁਰੂ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਕਾਲ ਬਿੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸਤ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀ ਨੂੰ ਵਸਨਾ ਦੇਹ ਅਰਪਤਾ ਬਖਸ਼ਣੀਆ ਸਾਹਿਬ।

ਜੀ ਗੁਰੂ ਗ੍ਰੀਵਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਵਚਨਾਂ ਹਾਜ਼ਰੀਆਂ ਦਰਬਾਨ ਕਰਨੀ ਯਾਤਰਾ ਸਫਲੀ ਕਰਨੀ।

ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਭੇਦ ਭੇਦ ਯੋਗ ਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ ਚੰਦਰਮਤ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਾਉ ਭੂਮ ਕੋ ਭਰਤ ਹੈ ਸ਼ਿਵ ਸੇ ਤਪੱਸਿਆਤ ਬ੍ਰਹਮ ਸੇਨਾ ਵੇਦਚਾਰੀ ਸਨਤ ਕੁਮਾਰ ਸੇ ਤਪੱਸਿਆ ਨ ਅਨਤ ਹੈ ਗਿਆਨ ਕੇ ਬਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰਬਿਸਨ ਕਿਤੇ ਵੇਦ ਯੋ ਪੁਰਾਣ ਕਿਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰਿਓ ਪਿਗੰਬਰ ਕਿਤੇ ਕਨ ਨਾ ਪਰਤੇ ਤੇ ਭੂਮ ਹੀ ਤੇ ਫੇਰ ਭੂਮ ਹੀ ਮਿਲੇ ਹੈ ਜੋਗੀ ਜਦਿ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਬ ਔਦਲੀਬ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੋਜ ਦੰਡ ਕੋ ਕਰਤ ਹੈ ਦਾਰਸੇ ਦਿੱਲੀ ਸਰਦਰੂ ਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਧੂਪ ਜੀ ਕਪਟ ਫੇਸ ਬੋਸਦੀ ਅਨੇਕ ਦਾਨੀ ਵਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਬਿਕਾਠਤ ਅਨੇਕ ਡੰਡ ਸੋਤ ਨ ਡੰਡੋਤ ਅਸ ਡਾਂਗ ਅਥ ਤੀਸ ਕੋ ਕਹਾ ਭਯੋ ਰੋਗੀ ਜੋ ਬੈਡਾਰਿਓ ਰਹਿਓ ਉਰਦਮੁਖ ਮਨ ਤੇ ਨਾ ਮੂਡ ਨਿਹਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਭਾਵੇ ਜਗਦੀਸ ਕੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਥਸ ਮੂੰਡ ਛਟ ਕਤ ਪਿਤਰ ਪੁੱਤਰ ਹੋ ਕੇ ਸੋਕ ਸੋ ਆਕ ਕੋ ਚਰਈਆ ਫਲ ਫੂਲ ਕੋ ਫਛਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਫਛਈਆ ਬੋਲ ਪੂਛ ਲੀਜ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਖੋਰ ਖਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੈਂ ਰਹਤ ਵ੍ਰਿਛ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਸ ਕੈ ਤਰਤ ਹੈ ਜੈਸੇ ਏਕ ਸਵਾਗੀ ਗਹੂੰ ਜੋਗੀ ਆ ਬਰਾਗੀ ਬਨ ਕਾ ਬਹੁ ਸੰਨਿਆਸ ਫੇਸ ਬਨ ਕੈ ਦਿਖਾਵਈ ਗਹੂੰ ਪਾਉਣ ਹਾਰੀ ਗਹੂੰ ਬੈਠ ਲਾਏ ਤਾਰੀ ਗਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਗੁੰਜਰ ਉਗਦਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪੈ ਕਲ ਵਤਰ ਲਿਓ ਕਾਂਸ ਬੀਜ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੁੱਢਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਵਿਪਾਈਏ ਅਤਾਪਨਾ ਸਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਤ ਜੋ ਵਿਪਾਇਤ ਅਜਾਪ ਦੇਵ ਭੂਤਨਾ ਸਦੀਵ ਤੁਹੀਂ ਤੁਹੀਂ ਉਚਰਤ ਹੈ ਨਭ ਕੇ ਉਡਿਤ ਜੋ ਬਿਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਵੋ ਕਰਤ ਹੈ ਆਗਮੈ ਜਰਿਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ ਕਿਉ ਜੰਗ ਨਾ ਤਰਤ ਹੈ ਕਉ ਭਯੋ ਮੁੰਡੀਆ ਸੰਨਿਆਸੀ ਕਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤਿ ਅਨੁਮਾਨ ਵੋ ਹਿੰਦੂ ਤੁਰਕ ਕਉ ਰਾਵਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ ਕਰਤਾ ਕਰੀਮ ਸੁਈ ਰਾਸ ਕਰਹੀਮ ਉਈ ਦੂਸਰੋ ਨਵੇਦ ਕੋਈ ਭੂਲ ਬ੍ਰਹਮ ਮਾਨ ਵੋ ਏਕ ਹੀ ਕਿਸੇਵ ਸਭ ਹੀ ਕੁ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਵੋ ਦੇਹੁ ਰਾਮ ਸੀਤ ਸੋਈ ਪੂਜਾ ਨਿਵਾਜ ਉਈ ਮਾਨ ਸਭ ਏਕ ਪਯ ਅਨੇਕ ਕੋ ਭਰਮਾਵ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਏਕ ਨੈਨ ਏਕ ਕਾਨ ਏਕ ਦੇਹ ਏਕ ਵਾਨ ਖਾਗ ਬਾਦ ਆਤਸ ਓ ਆਪ ਕੋ ਰਲਾਵ ਹੈ ਅੱਲਹ ਅਭੇਕ ਸੋਈ ਪੁਰਾਨ ਓ ਕੁਰਾਨ ਹੋਈ ਏਕ ਹੀ ਸਰੂਪ ਸਭ ਏਕ ਹੀ ਬਨਾਵ ਹੈ ਜੈਸੇ ਏਕ ਆਗ ਤੇ ਕਨੂ ਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੇ ਫੇਰ ਆਗ ਮੈਂ ਮਿਲਾਹਿੰਗੇ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂ ਕਾ ਫੇਰ ਧੂਰ ਹੀ ਸਮਾਹਿੰਗੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਪਾਨ ਹੀ ਕਹਾਹਿੰਗੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ
केते कछ मच केते उनको करत भच केते अच वच हो सपच उड़ जाहेंगे केते नव बीज अच पच को करेंगे भच के तक व्रतच हो बचाए खाए जाहेंगे जल कहा थल कहा गगन के गौन कहा काल के बनाए सब काल ही चबाहेंगे तेज जीव तेज में अतेज जैसे तेज लीन ताही ते उपज सब ताही में समाहेंगे कुकत फिरत केते रोवत मरत केते जल में डुबत केते आग में जरत है केते गंग बासी केते मदीना मक्का निवासी के तक उदासी के भ्रमाई फिरत है करवत सहत केते भूम में गड़त केते सुआ पे चढ़त केते दुख को भरत है ज्ञान में उड़त केते जल में रहत केते ज्ञान के बीन जग जा रही मरत है शोध हारे देवता विरोध हारे दानो बड़े बोध हारे बोधक प्रबोध हारे जाप सी घस हारे चंदन लगाए हारे चौचार भूज हारे बाहन चढ़ाए हारे लापसी गाह हारे गोरन मनाए हरे मडी मटलीब हारे भीतन लगाए हारे छापसी गाय हारे गंधर्व बजाए हारे किन्नर सब पच हारे पंडित तपंत हारे तापसी।

ਛੇ ਜਗਾਤ ਕਰਤਾ ਸਦੀਵ ਹਰਤਾ ਸਨਾਤਾ ਆਸਨ ਅਡੋਲ ਅਨਭੂਤ ਕਰਮ ਦਾਤਾ ਦਿਆਲ ਅਨਭੂਤ ਧਰਮ ਜਹ ਸਤਰ ਮਿੱਤਰ ਨਹੀਂ ਜਨਮ ਜਾਤ ਜਹ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਹ ਕਰਮ ਭਰਮ ਨਹੀਂ ਧਰਮ ਧਿਆਨ ਜਹ ਨੇਹ ਗੇਹ ਨਹੀਂ ਬਿਉਤ ਬਾਨ ਜਿਹ ਜਾਤ ਪਾਤ ਨਹੀਂ ਸਤਰ ਮਿੱਤਰ ਜਿਹ ਨੇਹ ਗੇਹ ਨਹੀਂ ਜਹਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਵੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਵਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਬਿਆਲ ਕੱਟਿਓ ਨਾ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਜਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਬ ਜੋਗ ਸਾਸਤ ਤੁਰੰਤ ਤਨ ਸੀਥ ਗਾਮ ਵਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਕਈ ਗੋਗ ਕਾਵ ਕਥਤ ਕਤੇ ਕਈ ਅਗਨ ਹੋਤਰ ਕਈ ਪਾਉਣ ਹਾਰ ਕਈ ਗਰਦ ਕੋਟ ਮ੍ਰਿਤ ਕੋ ਆਹਾਰ ਕਈ ਗਰਦ ਸਾਖ ਪੈ ਪੱਤਰ ਫਛ ਨਈ ਤਪ ਦੇਵ ਹੋ ਵਦ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਤ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾਰ ਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਬੰਧ ਬਾਂਧਨ ਵਿਚਾਰ ਨਹੀਂ ਨੈਕ ਤਾਸ ਪਾਯਤ ਨ ਪਾਰ ਕਈ ਤੀਰਥ ਤੀਰਥ ਬਰਮਤ ਸੋਵਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਤਵ ਤਾਸ ਪਾਯਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੁਕਰਮ ਨਿਓਲੀ ਯਾਦ ਕਰਮ ਕਹੂੰ ਹਸਤਦਾਨ ਕਹੂੰ ਅਸਵਮੇਦ ਮੁਖ ਗੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਵਰਗਦਾਨ ਕਹੂੰ ਪਿਤਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਬਜਤ ਏਕ ਬਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਨ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਤ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਪ ਤਾਸ ਪਾਇਤ ਨ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਪ ਦਿਸ ਦੇਖੇ ਮੁਰਾਰ ਬਿਨ ਭਗਤ ਸੰਗਤ ਨਹੀਂ ਭਰਤ

ਆਦ ਬੁਰਗ ਅਪਾਰ ਹਸ ਗੇਟ ਵਿਖੇ ਬਸੇ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਰਹਿਓ ਬਿਰਾਜ ਦਰਾਜ ਰਾਜ ਪ੍ਰਵੀਨ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਵਿਖੇ ਰਮਿਓ ਜੇ ਚਕਰ ਚਿਹਨ ਨ ਚਿੱਤਰ ਆਦ ਦੇਵ ਉਦਾਰ ਮੂਰਤ ਅਗਾਧ ਨਾਤ ਅਨੰਤ ਆਦ ਅੰਤ ਨਾ ਜਾਣੀਏ ਅਭਿਖਾਦ ਦੇਵ ਤੁਰੰਤ ਦੇਵ ਹੇਵ ਨਾ ਜਾਣਹੀ ਜੇ ਮਰਮ ਵੇਦ ਗਤੇਵ ਸਨਕ ਆਸਨ ਕੇਸ ਨੰਦਨ ਪਾਵਹੀ ਨਾ ਸੇਵ ਜਛ ਕਿੰਨਰ ਮਛ

ਸਰ ਬਿਠਾਰ ਰਹਿਓ ਬਿਰਾਜ ਦਿਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਬੈ ਸਰੰਗੈ ਵਿਖੇ ਬਿਰਾਜ ਸੂਦਰ ਵੀ ਵਹਿ ਨਾਹੇ ਗੂੜ ਗੌੜ ਨ ਅਭਿਲਭੀ ਕਰ ਬ੍ਰਹਮ ਸੇਕ ਸਰੂਪ।

ਵੇਦ ਭੇਦ ਨ ਪਾਇਓ ਲਖਿਓ ਨ ਸੇਵਕ ਦੇਵ ਦੇਵ ਦਾਨੋ ਮੂੜ ਮਾਨੋ ਜਚ ਨ ਜਾਣੈ ਜੇਵ ਭੂਤ ਭਵ ਭਵਾਨ ਭੂਪਤ ਆਦਿ ਨਾਥ ਅਨਾਥ ਅਗਨ ਬਾਏ ਜਲੇ ਥਲੇ।

ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਭ ਚਾਰ ਆਦਿ ਦੇਵਾ ਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ

ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਵਰਤਾ ਪ੍ਰਵਹਿ ਹੈ ਦੀਨ ਦਇਆਲ ਦਇਆ ਕਰ ਸ੍ਰੀ ਪਦ ਸੁੰਦਰ ਸ੍ਰੀ ਪਦ ਮਾਪਤੇ ਹੈ। ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਵਹਿ ਦੇਹ ਬਿਹੀਨ ਸਨੇਹ ਸਬੋਧਨ ਨੇਹ ਬਿਰਕਤ ਅਗੇਹ ਅਛਹ ਹੈ। ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਗਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦ ਮਾਪਤ ਲੈ ਹੈ। ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੈ ਸਤਰੁ ਅਨੇਕ ਜਲਾਵਤ ਘਾਵਤ ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੋਹਨ ਭੇਟਨ ਪਾਵੈ। ਔਰ ਕੀ ਬਾਤ ਕਹਾ ਕਹਿ ਤੂ ਸਭ ਸੋ ਪੇਟ ਹੀ ਕੇ ਬਟ ਬੀਜ ਬਚਾਵੈ। ਜਛ ਭੁਜੰਗ ਸੋਤਾਨਵ ਦੇਵਾ ਭੇਉ ਤੁਮੈ ਕਦ ਹੀ ਸਭ ਹੀ ਕਥਾਵੇ ਭੂਮਾ ਕਾਸ ਪਤਾਲ ਰਸਾਤਨ ਜਛ ਭੁਜੰਗ ਸਭੈ ਸਿਨਿਆਵੈ। ਪਾਇ ਸਕੇ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨੇਤ ਵੇਦ ਬਤਾਵੇ। ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ। ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਗ ਸੇ ਸਭ ਹੂ ਮਿਲ ਗਾਯੋ। ਵੇਦ ਕਤੇ ਬਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ। ਪਾਇ ਸਕੇ ਨਹੀਂ ਪਾਰ ਉਮਾਪਦ ਸਿੱਧ ਸਨਾਤ ਸਨੰਦਨ ਧਿਆਯੋ। ਧਿਆਨ ਧਰੋ ਤਹਿ ਕੋ ਮਨ ਮੈ ਜਹ ਕੋ ਅਮਿਤੋ ਜਸ ਬੈ ਜਗ ਛਾਯੋ। ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ। ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ। ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ ਸੰਗ ਤਿਹਾਰੇ। ਆਦ ਅਨਾਦ ਅਗਾਦ ਬੇਗਦ ਵੇਖ ਜਪਿਓ ਤਿਨ ਹੀ ਗੁਲਤਾਰੇ। ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਂਵਰਤ ਧਾਰੇ। ਦੇਸ ਫਿਰਿਓ ਕਰ ਵੇਸ ਸਬੋਧਨ ਕੇਸਰੇ ਨ ਮਿਲੇ ਹਰ ਪਿਆਰੇ। ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁਨਿਆਸ ਕਰੇ ਵਿਖਕਾਰੇ। ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤਵਾ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਯੋਗ ਛਲਈਆ ਮਹਾਸਤਰਨ ਕੇ ਸਾਲ ਹੈ। ਦਾਨ ਕੇ ਦਿਵਈਆ ਮਹਾਮਾਨ ਕੇ ਬਡਈਆ ਅਵਸਾਨ ਕੇ ਦਿਵਈਆ ਹੈ ਘਟਈਆ ਜਮ ਜਾਲ ਹੈ। ਜੁਧ ਕੇ ਜਤਈਆ ਬਿਰੁਧ ਕੇ ਮਟਈਆ ਮਹਾਬੁੱਧ ਕੇ ਦਿਵਈਆ ਮਹਾਮਾਨ ਹੂੰ ਕੇ ਮਾਨ ਹੈ। ਗਿਆਨ ਹੂੰ ਕੇ ਗਿਆਤਾ ਮਹਾਬੁੱਧ ਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕੇ ਕਾਲ ਹੈ। ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲ ਧਿਆਵੈ ਗੁਰ ਗੁਰ ਦੇਜੀ ਗੁਣ ਗਾਵੈ ਤੇਰੇ ਨਾਮ ਹੈ। ਜੋਗ ਜੋਗ ਸਾਧ ਪਵਨ ਸਾਧਨਾ ਕਿਤੇ ਬਾਂਧੇ ਆਰਬ ਕੇ ਅਰਬੀ ਆਰਾਧ ਤੇਰੇ ਨਾਮ ਹੈ। ਫਰਾ ਕੇ ਫਿਰੰਗੀ ਮਾਨ ਕੰਧਾਰੀ ਗੁਰੇ ਸਿਜਾਨੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ। ਮਰਟਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰੇ ਦਿੜ ਵੈ ਤਿਲੰਗੇ ਪਹਿਚਾਨੇ ਧਰਮ ਧਾਮ ਹੈ। ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੋਹ ਕੇ ਰੂਹਲੇ ਮਾਂਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਬਾਬ ਬੁੰਜ ਕੋ ਮਲਤ ਹੈ। ਗੋਖਾ ਗੋਨ ਗਾਵੇ ਚਿਨ ਮਚੀਨ ਕੇ ਸੀਸ ਨਿਆਵੇ ਤਿਬਤੇ ਧੇ ਆਏ ਦੁਖ ਦੇਹ ਕੇ ਦਲਤ ਹੈ। ਜਿਨੇ ਤੋਹੇ ਜਾਇਓ ਦਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸਿਉਂ ਫਲਤ ਹੈ। ਦੇਵ ਦੇਵਦਾਨ ਕੋ ਸੁਰੇਸ ਦਾਨਵਾਨ ਕੋ ਮਹੇਸ ਗੰਗ ਧਾਨ ਕੋ ਅਭੇਸ ਕਹੀਅਤ ਹੈ। ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਦੀਨ ਸਾਧ ਦੀਨ ਕਹੀਅਤ ਹੈ। ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ। ਹਥੀ ਕੀ ਪੁਕਾਰ ਪਲ ਪਾਛੇ ਪਹੁ ਚਤ ਦਾਹੇ ਚਿਟਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ। ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ। ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ। ਕਿਤੇ ਮਹਾਦੀਨ ਕਿਤੇ ਵਿਆਸ ਬ੍ਰਬੀਨ ਕਿਤੇ ਗੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ। ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ। ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕੇ ਬਖਾਨੀਏ। ਅਦਵਿਆ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਮਾਨੀਏ। ਜੰਤਰ ਹੂੰ ਨ ਜਾਤ ਜਾ ਕੇ ਬਾਪ ਹੂੰ ਨ ਮਾਏ ਦਾ ਕੀ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨੁਮਾਨੀਏ। ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਖਜਾਨੀਏ। ਤੇਜ ਹੁੰਕ ਤਰ ਹੈ ਕਿ ਰਾਜਸੀ ਕੋ ਸਰ ਹੈ ਕਿ ਸ਼ੁੱਧਤਾ ਕੋ ਘਰ ਹੈ ਕਿ ਸਿੱਧਤਾ ਕਿ ਸਾਰ ਹੈ। ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿ

जिनी नाम दया किसी नाम दया।

Thank you.

0: ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਪੁੱਤਰ ਦੁਆਰੀ ਜਾਮਨੀ ਬਿਰਾਦਰੀ ਜਮਨੀ
1: ਸਨਮਾਨਯੋਗ ਯੁਗ ਅਟਲ ਯੁਗ ਅਟਲ ਸ਼ਤਰ ਜਦੋਂ ਤੱਕ ਦੁਸ਼ਮਣ ਦੇ ਉਹਨਾਂ ਦਾ ਭਾਜਣਾ

ਪਾਸਾ ਸਾਹਿਬ ਜੀ ਦਾ ਇਲਾਕਾ ਵੀ ਅੰਮ੍ਰਿਤਸਰ ਪੰਡੀਆਂ ਦਾ ਮਿਸਟਰੀ ਹੈ ਉਹਨਾਂ ਦੇ ਅਧੀਨ ਦੇ ਵਿੱਚ ਹੈ ਹੈ ਜਾਂ ਦੇ ਅਧੀਨ ਦੇ ਵੀ ਔਰ ਅੰਮ੍ਰਿਤਸਰ ਜਿਹੜੇ ਆ ਉਹ ਉਹਨਾਂ ਦੇ ਅਧੀਨ ਦੇ ਵਿੱਚ ਹੈ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਮਹਾਰਾਜਾ ਦੇ ਆਇਆ ਸਾਹਿਬ ਦੇ ਮੰਨੇ ਦਾ ਮੇਰਾ ਰਾਜ ਭਾਰ ਹੋ ਗਿਆ ਤਾਂ ਮੇਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਸ਼ਹਿਰ ਦੇ ਉੱਤੇ ਮੇਰਾ ਕੰਟਰੋਲ ਮੇਰਾ ਰਾਜ ਨਹੀਂ ਹੋਇਆ ਕੰਟਰੋਲ ਤਾਂ ਮੇਰਾ ਰਾਜ ਜ਼ਿਆਦਾ ਖਰਾਬ ਹੋ ਜਾਂਦਾ ਤਾਂ ਫਿਰ ਮੇਰਾ ਜਿੱਤ ਤੇ ਇੰਨਾ ਮਾਰ ਕੇ ਮਾਰਨ ਦਾ ਕੀ ਫਾਇਦਾ ਇੰਨਾ ਮਾਰ ਕੇ ਮੋੜਨਾ ਲੈ ਕੇ ਫਿਰ ਚੜ ਕੇ ਆ ਗਏ ਜਦੋਂ ਦੂਜੇ ਸਰਦਾਰਾਂ ਨੂੰ ਪਤਾ ਚੱਲ ਗਿਆ ਉਹ ਵੀ ਆ ਗਏ ਉਹਨਾਂ ਨੂੰ ਪਤਾ ਲੱਗ ਗਿਆ ਤੇ ਵਿੱਚ ਆ ਗਏ ਜਦੋਂ ਆਪਸ ਦੇ ਸਾਹਮਣੇ ਆ ਗਏ ਜਦੋਂ ਇਸ ਪਾਸੇ ਵੀ ਸਿੰਘ ਤੇ ਇਸ ਪਾਸੇ ਵੀ ਸਿੰਘ ਤੇ ਇਸ ਪਾਸੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਸਿਮਰਨ ਲਾਜਾ ਰਣਜੀਤ ਉਹ ਦੂਜੇ ਪਾਸੇ ਪਿਆ ਜੋ ਉਹ ਦੂਸਰੇ ਦਾਇਰ ਪਾਸੇ ਪਿਆ ਜੀ ਜਿਹਨੇ ਸੰਸਦ ਦੇ ਜਿਹੜੇ ਸਰਦਾਰ ਸਾਰੇ ਸਿੰਘ ਆ ਗਏ ਜਿਹਦੇ ਜਦੋਂ ਉਹਨੇ ਸਿੰਘ ਕਾਲੀ ਸੁਲਤਾਨ ਸਿੰਘ ਜਾਹੋ ਜੀ ਨੂੰ ਜਿੱਤ ਪਾੜੀ ਨੂੰ ਇਸ ਚਾਲ ਸਾਹਿਬ ਦਾ ਕੀ ਹੁੰਦਾ ਤੇ ਕਹੋ ਨੂੰ ਇਸ ਕੇ ਕਿਸ ਤਰ੍ਹਾਂ ਦੀ ਮਾਂ ਦੇ ਕੋਣ ਦੀ ਜਥੇਦਾਰਾਂ ਦੀ ਸੂਝ ਬੂਝ ਹੈ ਵੀ ਜਿੱਤੇ ਉਹਨਾਂ ਨੂੰ ਜਦੋਂ ਪਤਾ ਚੱਲਿਆ ਬਹੁਤ
ਉੱਥੇ ਕੁਝ ਮਰਿਆਦਾ ਨੂੰ ਲੈ ਕੇ ਕੁਝ ਮਰਿਆਦਾ ਨੂੰ ਲੈ ਕੇ ਕੁਝ ਆਪਸ ਦੇ ਵਿੱਚ

0: ਹੈ ਭਾਈ ਮਨੀ ਸਿੰਘ ਸਾਹਿਬ, ਉਹ ਹੈ ਖੋਪੜੀਆਂ ਸੁਣਾਈਆਂ, ਖੋਪੜੀ ਦੁਹਾਉਣ ਦੀ ਗੱਲ ਸੁਣਾਈਆਂ, ਖੋਪੜੀ ਦੁਹਾਉਣ ਦੀ ਗੱਲ ਸੁਣਾਈਆਂ, ਨਾਮ ਆ ਜਾਂਦਾ ਭਾਈ ਤਾਰੂ ਸਿੰਘ ਸਾਹਿਬ ਜੀ ਦਾ। ਅੱਜ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ, ਮੈਂ ਸ਼ਹੀਦੀ ਪੰਖੜਾ ਰੰਗ ਮੈਂ ਪਹਿਲਾਂ ਨਪਤ ਮਸਤਾ ਰੰਗ ਤੇ ਅੱਲਾ ਪਿੰਛੀ ਚਾਰ ਦੇ ਵਿੱਚ ਇਹਨਾਂ ਮਾਪ ਪਸੰਦ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਤੇ ਪੁੰਨੇ ਅਰਪਣ ਕਰਨੇ ਆਪਣੇ ਸ਼ਰਧਾ ਤੇ ਜਦੋਂ ਪਿਆਰੇ ਹੁੰਦੇ ਤਾਂ ਦਾਤਾ ਸਿੰਘਾਂ ਦਾ ਵੈਰੀ ਹੋ ਗਿਆ, ਉਹ ਸੰਬੇ ਲੈੜੀ ਹੋ ਗਿਆ। ਦੋਸਤਾਂ ਦੇ ਜਿਹੜੇ ਜਿਹੜੇ ਹਨ ਦੋਸਤਾਂ ਦੇ ਮੱਥੇ ਆਸੇ ਹੰਗੇ, ਇਹ ਹਾਕਮ ਜਿਹੜਾ ਕਰਕੇ ਹਾਕਮ ਜਿਹੜੇ ਮੁਝਾਰੂ ਹੁੰਦੇ ਸਨ, ਜਿਹੜੇ ਜਿਹੜੇ ਪਿਆਰੇ ਉਹ ਸਾਡਾ ਦੇ ਨਾਲ ਚੰਨੇ ਕਰਦੇ ਮੱਥਾ ਹੁੰਦੇ ਜਾਂ ਉਹਨਾਂ ਨੂੰ ਤੇ ਰਾਹ ਲੰਗੇ ਬੋਲਦੇ ਸੀ ਰਾਹ ਤੇ ਰਾਹ ਤੇ ਜੰਗਲੇ ਸੀ ਰਾਹ ਵਿਚਾਰ ਕਰੋ ਕੋਈ ਵੀ ਜਾਣ ਕਰਨਾ ਜਾਗਰ ਕਰਨਾ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਹਨ ਪਾਣੀ ਦੀ ਸੇਵਾ ਕਰਨੀ ਹੈ ਜੋ ਅੰਦਰ ਖੜੇ ਸਿੰਘਾਂ ਦੀ ਹਿਮਾਇਤ ਕਰਦੇ ਨੇ ਨਹੀਂ ਕਦੀ ਬਣਦੀ ਲੇਕਿਨ ਪਰਾਲੀ ਮਾਰ ਕੰਮ ਜਿਆਦਾ ਨਹੀਂ ਲਿਆ ਪਿਆਰੇ ਕੋ ਇੱਕ ਸਮਾਂ ਆਇਆ ਤੇ ਆਪੇ ਦਾ ਖਾਸ ਕਰਕੇ ਹਰ ਪਾਸੇ ਨਿਰੰਜਨੀਆਂ ਕਰਕੇ ਤੇ ਔਰ ਵੀ ਦੋ ਦੁਨੀਆਂ ਦੇ ਜਿਹੜੇ ਨਾ ਪਿਆ ਔਰ ਵੀ ਇਹਨਾਂ ਨੇ ਜਿਹੜਾ ਨੇ ਪਿਆ ਦੇ ਜਿਆਦਾ ਸਿੱਖਾਂ ਨੇ ਨੁਕਸਾਨ ਕਰਨਾ ਕੀਤਾ ਸਿੱਖਾਂ ਦਾ ਭਾਗ ਨਿਰੰਜਨੀਆਂ ਆਦਿਕਾ ਔਰ ਵੀ ਇਹ ਜਿਹੜੇ ਸਿੱਖਾਂ ਇਹ ਕੀ ਕਰਿਆ ਕਿ ਜਿਹੜੇ ਸੀ ਆਪਣੇ ਟੌਂਟ ਜਿਨ੍ਹਾਂ ਨੇ ਰੱਖਣ ਦੀ ਸੇ ਆਪਣੇ ਚਾਰੋਂ ਨਾਲ ਨਾ ਲਿਖੇ ਨੇ ਆਪਾਂ ਬੋਲਦੇ ਚਾਰ ਜਿਨ੍ਹਾਂ ਨੂੰ ਇਹ ਕੀ ਕਰਦੇ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਪਿੱਛੇ ਪਿਆਰੇ ਸ਼ਹੀਦ ਮੈਨੂੰ ਮਾਰੂ ਵਾਸੀਆਂ ਨੂੰ ਬੰਦੇ ਕੁਰਬਾਨ ਹੋ ਜਾਣੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ ਸ਼ਹਿਰ ਉਜਾੜ ਦਿੱਤਾ ਜਾਵੇਗਾ ਮੈਨੂੰ ਲੱਗਦਾ ਕੰਮ ਮੈਂ ਨਹੀਂ ਕਰਦਾ ਮੈਨੂੰ ਛੁਡਾ ਕੇ ਲੈ ਉਹਨਾਂ ਨੂੰ ਛੁਡਾ ਕੇ ਲੈ ਨਾ ਛੁਡਾ ਕੇ ਲੈ ਕਹਿਣ ਲੱਗੇ ਚਲੋ ਬਾਬਾ ਜੀ ਵੇਖੀ ਜਾਓ ਖੁੱਲਾ ਰੱਖ ਸਵੇਰੇ
1: ਉਹਨੂੰ ਵੇਖ ਕਰਕੇ ਕਹਿੰਦਾ ਕਿ ਦੇਖ ਤਾਰੂ ਸਿੰਘ ਮੇਰਾ ਬਚਨ ਮੰਨ ਲੈ, ਨਹੀਂ ਤਾਂ ਮੈਂ ਛਿੱਤਰ ਮਾਰ ਮਾਰ ਕਰਕੇ ਤੈਨੂੰ ਗੰਜਾ ਕਰ ਦੇਵਾਂਗਾ, ਮੈਂ ਆਪਣੀ ਜੁੱਤੀ ਦੇ ਨਾਲ ਤੇਰੇ ਸਿਰ ਨੂੰ ਮਾਰ ਮਾਰ ਕਰਕੇ ਤੇਰੇ ਕੇਸ ਉਡਾ ਦੇਵਾਂਗਾ, ਤੇਰੇ ਕੇਸਾਂ ਦੀ ਬੇਅਦਬੀ ਕਰਕੇ ਫਿਰ ਤੈਨੂੰ ਮੁਸਲਮਾਨ ਬਣਾਵਾਂਗਾ, ਫਿਰ ਤੇਰਾ ਧਰਮ ਹੀ ਜਦੋਂ ਖਤਮ ਹੋ ਗਿਆ ਫਿਰ ਕੀ ਕਰੇਗਾ। ਉਸ ਵੇਲੇ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਰੋਹ ਦੇ ਵਿੱਚ ਆ ਕਰਕੇ ਬਚਨ ਕੀਤਾ, ਕਿਹਾ ਬੇਈਮਾਨਾ ਤੂੰ ਜੋ ਬਚਨ ਕਰਦਾ ਨਾ ਜੁੱਤੀ ਮਾਰ ਕੇ ਤੇਰੇ ਕੇਸ ਉਡਾ ਦੇਵਾਂਗਾ। ਕਹਿਣ ਲੱਗੇ ਪਾਪੀਆ ਆਪਣੀ ਜੁੱਤੀ ਦੇ ਅੱਗੇ ਲਾ ਕਰਕੇ ਤੈਨੂੰ ਨਰਕਾਂ ਵਿੱਚ ਧੱਕ ਕਰਕੇ ਮੈਨੇ ਸੱਚਖੰਡ ਨੂੰ ਜਾਣਾ ਹੈ। ਜਦੋਂ ਇਹ ਬਚਨ ਕੀਤਾ ਤੇ ਇੰਨਾ ਗੁੱਸੇ ਦੇ ਵਿੱਚ ਆ ਗਿਆ, ਉਹਨੇ ਕੀ ਕੀਤਾ ਪਿਆਰਿਓ, ਜਿਹੜੇ ਨਾਈ ਹੁੰਦੇ ਨਾ ਨਾਈ ਕੇਸਾਂ ਨੂੰ ਕੱਟਣ ਵਾਲੇ, ਜਿਹੜੇ ਨਾਈ ਦਾ ਕੰਮ ਕਰਦੇ, ਜਿਹੜੇ ਕੇਸਾਂ ਦੀ ਬੇਦਬੀ ਜਿਹੜੇ ਹਿੰਦੂਆਂ ਦੇ ਵਿੱਚ ਹੁੰਦੇ, ਉਹਨਾਂ ਨੂੰ ਸੱਦਿਆ ਗਿਆ ਤੇ ਕਹਿੰਦਾ ਕਿ ਭਾਈ ਇਹਨੂੰ ਆਪਣੇ ਕੇਸਾਂ ਦੇ ਉੱਤੇ ਬੜਾ ਫਖਰ ਹੈ ਤੇ ਸਿੱਖ ਦੀ ਪਿਆਰਿਓ ਇਹੀ ਅਰਦਾਸ ਹੁੰਦੀ ਹੈ, ਰੋਜ਼ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਮਹਾਰਾਜ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਪੰਥਕ ਅਰਦਾਸ ਦੇ ਸਾਡੇ ਬੋਲੇ ਹਨ। कि जदों तक सतगुरु महाराज साढ़े अंदर दम है साढ़े अंदर प्राण चलते उदों तक साबत सूरत दस्तार सिरा उदों तक साढ़े के साबत सूरत रहने चाहिए हैं। बाकी ककारां दा तां जिक्र नहीं लेकिन खास करके सिखी केसा स्वासा दे नाल आपां सिखी नूं मंगदे हाँ। जदों बंदा चढ़ाई कर गया ना प्यारियो उस तों बाद जदों उहदा संस्कार कीता जांदा फिर तां शरीर ही उहदा नहीं रहा लेकिन जदों तक आत्मा इस शरीर दे विच है गुरु का खालसा यही बेनती करदा कि साबत सूरत मैं रवां मेरे केसां दी मेरे रोमां दी बेद भी ना होवे। किन्नी वड्डी गल है लेकिन अज प्यारियो कई वारी वेखदे आ कई लोग अपने आप नूं सिंह अखवाउंदे खालसे अखवाउंदे कई वारी सरदार सरदार जी अखवाउंदे लेकिन ना सिखी दी निशानी ना खालसे दी निशानी ना प्यारियो ते सिखी दी निशानी है। क्योंकि सब तो पहले महाराज ने कहा केस गुरु की मोहर है के केसां दे नाल सिखां दी पहचान होवेगी। बाकी ककार चाहिए लेकिन सब तो पहले केस चाहिए लेकिन जे सिखा तेरे कोल केस ना होवे जो मर्जी बोल तू सिख नहीं अखवा सकदा। हाँ बोलेगा लिखेगा सिंह लिखेगा सरदार लिखेगा लेकिन गुरु गोबिंद सिंह महाराज जी की निगाह दे विच गुरु महाराज जी की निगाह दे विच तूने कदे सिख नहीं बनना सिंह नहीं बनना उहदे लई तैनू केसां दी रहत रखनी पवेगी। कई बंदे ना प्यारियो केसां दी बेदबी कराउंदे हन वेखीदा प्यारियो नाम उहनां दे जदों कई वारी पर्चियां भी आउंदियां असी अरदास बेनती करते हाँ कि फलाना सिंह सरदार ए ओ लिखिया होया हुंदा जदों जदों वेखीदा उह बंदे नूं नाम तां बहुत वड्डा हुंदा नाम बड़े और दर्शन छोटे जदों वेखीदा एकदम रोन मुन पता ही नहीं लगता सिख है कि हिंदू है कि मुसलमान है पूरे रोने मोने पूरे कोई केसां दा नामो निशान नहीं है। इस तरह फिर कई बंदे ये भी करते हैं अज वह टैटू आदिक बनाउणा उहदे विच प्यारियो बहुत वड्डे अखरां दे विच खालसा जी सरदार जी करके लिख लेंदे कि लेकिन प्यारियो कोई खालसे दी सिखी दी निशानी नहीं है केस नहीं हन कड़ा नहीं है ककारां दी रहत नहीं है। इस तरह सिर्फ प्यारियो सिर्फ कई लोग हत्थां दे उत्ते नहीं पूरे तन दे उत्ते गूंद लो सिख सिंह करके उन्हें सिख नहीं बन जाना क्योंकि सिखी दी निशानी चाहीदी है। बाबा जी नूं जदों वचन कीता ते उस वेले इन्हें नाइयां नूं बुलाया जदों आपां प्राचीन पंथ प्रकाश पढ़दे ना उहदे विच बहुत प्यारा जिक्र आउंदा नाई आए ते आ करके उह वी प्यारियो देखो डर गए उहनां नूं पता कि सिख है भाई उह कहण लगे कि जकरिया खान जिहड़ा खुशी खुशी साडे कोल आ करके अपना सिर अगे करदा दाड़ा अगे करदा असीं उहदे केस कटदे आ जबरदस्ती असी कदे भी केस नहीं कटदे हाँ यह पाप है साडे तो पाप हो जाएगा कहण लगा जे तुसी नहीं करोगे तुहानू मार दिता जाएगा तुहानू खत्म कर दिता जाएगा। ते बाबा जी ने वचन किया सी कि बेईमाना जदों तक मेरे सुआस चल दे मेरे केसां दी तू बेद भी नहीं कर सकदा। साधु बोले सहज सुभाए साध का बोलिया बिरथा ना जाए उन्हां दा वचन बिरथ किस तरह जा सकदा। ते नाइया ने आ करके प्यारियो कैंची चलाई केसां दे उत्ते दरबार दे विच बिठाया गया सारे लोग सभा सद जकरिया खुद वेख रहा कैंची जदों चलाई गई ते आप जी देखो जो ए तांबे दी तार हुंदी है तांबे दी वायर हुंदी ना ते तुसी की करना करो कैंची नूं उहदे उत्ते चलाओ ते उस वेले कैंची दा प्यारियो उह दंदियां जिहड़ियां फिसल जांदियां तांबे दी तार नूं तुसी कैंची दे नाल कट नहीं सकदे इन्हां ने जतन करना कीता लेकिन प्यारियो कैंची तो इन्हां दे केस नहीं कतल होए। ते जकरिया खान बहुत गुस्से विच आया उन्हें उस नाई नूं ताड़ना दित्ती दूजे नाई बुलाए गए उहनूं लाया गया कहण लगा कि हुण कट जदों उहनें भी प्यारियो कैंची चलाई उहदी कैंची फेल हो जांदी है केस उहदे विच आउंदे नहीं। जिस तरह कदे आप जी देखो तांबा जिहड़ा हुंदा ना तांबे दी तार नूं कट्टण दे लई कैंची चलाओ ते उस वेले फिसल जांदी उहनूं कटदी नहीं है। इस तरह जदों होया उह वेख के दंग हो गया सारे अश अश कह करके उठे कई जिहड़े सियाणे सी उहनां ने भी समझाया कि देख जकरिया खान प्रतख तूने वेख लिया क्यों मत्था लाउंदा है यह सिंह बड़े चढ़दी कला वाले हुंदे ਇਹਨਾਂ ਨੂੰ ਇਹਨਾਂ ਦਾ ਕੇਸਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ, ਇਹ ਕੰਮ ਤੂੰ ਨਾ ਕਰ ਤੈਨੂੰ ਪਾਪ ਲੱਗ ਜਾਵੇਗਾ। ਲੇਕਿਨ ਅਹੰਕਾਰੀ ਬੰਦਾ ਪਿਆਰਿਓ ਜਦੋਂ ਅਹੰਕਾਰ ਦੇ ਝੂਟੇ ਲੈਂਦਾ ਨਾ, ਉਹਨੂੰ ਕਿਹਦੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਆ, ਸਿੱਧਾ ਜਾ ਕਰਕੇ ਕਹਿੰਦਾ ਕਿ ਮੇਰਾ ਕੰਮ ਹੋਣਾ ਚਾਹੀਦਾ, ਮੇਰੇ ਅਹੰਕਾਰ ਦੀ ਪੂਰਤੀ ਹੋਣੀ ਚਾਹੀਦੀ ਹੈ। ਜਦੋਂ ਕੇਸਾਂ ਦੀ ਬੈਦ ਵੀ ਨਹੀਂ ਹੋਈ, ਪਹਿਲੇ ਕੇਸ ਜਿਹੜੇ ਨਾ ਪਿਆਰਿਓ ਕੈਂਚੀ ਦੇ ਨਾਲ ਕੱਟਣਾ ਚਾਹੇ ਸੀ, ਕੈਂਚੀ ਦੇ ਨਾਲ ਜਦੋਂ ਕੇਸ ਕਤਲ ਨਹੀਂ ਹੋਏ, ਉਹ ਤੋਂ ਬਾਅਦ ਇਹਨੇ ਮੋਚੀ ਨੂੰ ਬੁਲਾਇਆ ਤੇ ਮੋਚੀ ਨੇ ਕੀ ਕੀਤਾ ਪਿਆਰਿਓ, ਆ ਕਰਕੇ ਜਿਹੜੀ ਸਕਿਨ ਹੁੰਦੀ ਨਾ, ਹੁਣ ਇਹ ਸਾਡੇ ਕੇਸ ਜਿਹੜੇ ਨਾ, ਸਾਡੀ ਖੋਪੜੀ ਹੈ ਉਹਦੇ ਉੱਤੇ ਇੱਕ ਮੋਟੀ ਸਾਰੀ ਸਕਿਨ ਹੁੰਦੀ, ਉਹਦੇ ਉੱਤੇ ਕੇਸ ਲੱਗੇ ਹੋਏ ਹੁੰਦੇ। ਤੇ ਜਿਸ ਤਰ੍ਹਾਂ ਕਿ ਪਿਆਰਿਓ ਆਪਨੇ ਵੇਖਿਆ ਹੋਵੇਗਾ, ਜਿਹੜੇ ਮੋਚੀ ਹੁੰਦੇ ਹਨ ਚਮਿਆਰ ਦਾ ਕੰਮ ਕਰਨ ਵਾਲੇ, ਕੋਈ ਬੰਦਾ ਕੋਈ ਪਸ਼ੂ ਮਰ ਜਾਵੇ, ਉਹਨਾਂ ਦੇ ਕੋਲ ਰੰਬੀਆਂ ਇਸ ਤਰ੍ਹਾਂ ਹੁੰਦੀਆਂ, ਉਹਦੇ ਨਾਲ ਉਹਦੀ ਸਾਰੀ ਖੱਲ ਸਾਰੀ ਸਕਿਨ ਜਿਹੜੀ ਨਾ ਪਿਆਰੇ ਉਹ ਲਾ ਦਿੰਦੇ ਹਨ। ਹੱਡੀਆਂ ਹੁੰਦੀਆਂ ਉਹਦੇ ਉੱਤੇ, ਮਾਸਪੇਸ਼ੀ ਹੁੰਦੀ ਉਹਦੇ ਉੱਤੇ ਪਿਆਰਿਓ, ਜੋ ਮੈਂ ਸਕਿਨ ਦੀ ਗੱਲ ਕਰ ਰਿਹਾ, ਸਰੀਰ ਦੇ ਚਮੜੀ ਜਿਹੜੀ ਹੁੰਦੀ, ਫਿਰ ਫੈਟ ਜਿਹੜਾ ਹੁੰਦਾ ਹੈ, ਚਰਬੀ ਜਿਹਨੂੰ ਬੋਲਦੇ ਹਾਂ, ਉਹਦੇ ਉੱਤੇ ਸਕਿਨ ਹੁੰਦੀ, ਉਹ ਇੰਝ ਕੱਟਦਾ ਕਿ ਸਕਿਨ ਜਿਹੜੀ ਆ ਪੂਰੀ ਲੈ ਜਾਂਦੀ। ਉਸ ਜ਼ਾਲਮ ਨੇ ਪਿਆਰਿਓ ਕੀ ਕੀਤਾ, ਇੱਥੋਂ ਟੋਕਾ ਲਾਇਆ, ਲਾ ਕਰਕੇ ਜਿਹੜੇ ਕੇਸ ਜਿਹੜੇ ਖੋਪੜੀ ਦੇ ਉੱਤੇ ਲਾ, ਜਿਹੜਾ ਪੂਰਾ ਹਿੱਸਾ ਜਿਹੜਾ ਹੈ ਉਹਨੇ ਰੰਬੇ ਦੇ ਨਾਲ ਉਹ ਸਕਿਨ ਹੀ ਜਿਹੜੀ ਹੈ ਕੇਸਾਂ ਦੇ ਨਾਲ ਲਾ ਦਿੱਤੀ। ਧੰਨ ਭਾਈ ਤਾਰੂ ਸਿੰਘ ਸਾਹਿਬ ਜੀ, ਕੇਸ ਪਿਆਰਿਓ ਖੋਪੜੀ ਦੇ ਨਾਲ ਲੈ ਗਏ, ਲੇਕਿਨ ਉਹਨਾਂ ਨੇ ਬੇਈਮਾਨਾਂ ਨੇ ਇੰਨਾ ਯਤਨ ਕੀਤਾ ਕੇਸਾਂ ਦੀ ਬੇਦ ਵੀ ਨਹੀਂ ਕਰ ਸਕੇ। ਜਦੋਂ ਇੰਝ ਹੋ ਗਿਆ, ਉਹ ਤੋਂ ਬਾਅਦ ਪਿਆਰਿਓ ਇਹਨੇ ਤੇ ਪੀੜਾ ਤਾਂ ਹੋ ਰਹੀ ਸੀ ਨਾ ਪਿਆਰਿਓ, ਤੇ ਇਹਦੇ ਨਾਲ ਇੱਕਦਮ ਉਹਨਾਂ ਦੇ ਪ੍ਰਾਣ ਨਹੀਂ ਨਿਕਲੇ। ਵਿਦਵਾਨ 21-22 ਦਿਨਾਂ ਦਾ ਪਿਆਰਿਓ ਜ਼ਿਕਰ ਕਰਦੇ ਹਨ। ਫਿਰ ਛੋਟੀ ਜੀ ਕਾਲ ਕੋਠੜੀ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਗਿਆ। ਫਿਰ ਗੁਰੂ ਕੇ ਸਿੰਘਾਂ ਨੂੰ ਪਤਾ ਚੱਲਿਆ, ਉਹ ਕਹਿਣ ਲੱਗੇ ਕਿ ਬੇਈਮਾਨਾ ਤੂਨੇ ਤਾਂ ਇਹ ਕੰਮ ਕਰ ਲਿਆ ਨਾ, ਹੁਣ ਉਹ ਤਾਂ ਲਾਚਾਰ ਹੋ ਗਿਆ, ਹੁਣ ਭਾਈ ਤਾਰੂ ਸਿੰਘ ਸਾਹਿਬ ਜੀ ਦੀ ਖੋਪੜੀ ਲੈ ਗਈ ਹੈ, ਤੇ ਪੂਰਾ ਖੂਨ ਪਿਆਰਿਓ ਇੰਨਾ ਚੂ ਰਿਹਾ ਹੈ, ਸਿੰਮ ਰਿਹਾ ਸਰੀਰ ਦੇ ਵਿੱਚੋਂ, ਪੂਰਾ ਦਾੜਾ ਪੂਰਾ ਚਿਹਰਾ ਖੂਨ ਦੇ ਲਹੂ ਦੇ ਨਾਲ ਭਰ ਗਿਆ। ਉਹਨਾਂ ਨੇ ਇਜਾਜ਼ਤ ਲਈ ਪੈਸਾ ਦਿੱਤਾ ਤੇ ਕਹਿਣ ਲੱਗਾ ਠੀਕ ਹੈ ਭਾਈ, ਤੁਸੀਂ ਇਹਦਾ ਉਪਚਾਰ ਜੋ ਕਰਨਾ ਕਰਾ ਲਿਓ, ਉਹਨਾਂ ਦੇ ਹਵਾਲੇ ਕਰ ਦਿੱਤਾ। ਉਹ ਨਿੱਕੇ ਜਿਹੇ ਛੋਟੇ ਕਮਰੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ, ਤੇ ਫਿਰ ਸਿੱਖਾਂ ਨੇ ਆ ਕਰਕੇ ਪਿਆਰਿਓ ਮਲਮ ਪੱਟੀ ਕਰਨੀ ਕੀਤੀ ਹੈ, ਬਹੁਤ ਤਰ੍ਹਾਂ ਦੇ ਉਪਚਾਰ ਕਰਦੇ ਸਨ। ਲੇਕਿਨ ਭਾਈ ਤਾਰੂ ਸਿੰਘ ਸਾਹਿਬ ਜੀ ਸਦਾ ਪਿਆਰਿਓ, ਜਿਹੜਾ ਵੀ ਜੱਥਾ ਜਿਹੜੇ ਵੀ ਸਿੰਘ ਆਉਂਦੇ ਨਾ, ਇਹੀ ਕਹਿੰਦੇ ਕਿ ਭਾਈ ਬੈਠ ਕਰਕੇ ਜਪਜੀ ਸਾਹਿਬ ਦਾ ਪਾਠ ਸਰਵਣ ਕਰਾਓ, ਆਪ ਆਪਣੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਕਰਦੇ। ਸਮਝੋ ਕੋਈ ਜਥਾ ਆਪਾਂ ਮਿਲਣ ਦੇ ਲਈ ਗਏ, ਕਹਿੰਦੇ ਕਿ ਆਏ ਹੋ ਭਾਈ, ਇਹੀ ਹੁਣ ਜਪਜੀ ਸਾਹਿਬ ਦਾ ਪਾਠ ਤੁਸੀਂ ਕਰੋ, ਇਹੀ ਪਾਠ ਬਾਣੀ ਮੈਨੂੰ ਸਰਵਣ ਕਰਾਓ। ਤੇ ਇਸ ਤਰ੍ਹਾਂ ਪਿਆਰਿਓ ਲਗਾਤਾਰ 21-22 ਦਿਨ ਜਦੋਂ ਤੱਕ ਉਹਨਾਂ ਦਾ ਸਰੀਰ ਸ਼ਾਂਤ ਨਹੀਂ ਹੋਇਆ, ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਫਿਰ ਮਹਾਂਪੁਰਖਾਂ ਦਾ ਬਚਨ ਜਿਹੜਾ ਹੈ, ਇੱਕ ਸਾਧ ਬਚਨ ਅਟਲਾਧਾ, ਮਹਾਂਪੁਰਖਾਂ ਦਾ ਬਚਨ ਅਟਲ ਹੁੰਦਾ। ਉਹਨਾਂ ਨੇ ਸੁੱਤੇ ਸਿੱਧੀ ਕਿਹਾ ਸੀ ਨਾ, ਬੇਈਮਾਨਾ ਤੂੰ ਕਹਿੰਦਾ ਨਾ ਕਿ ਚੱਪਲ ਜੁੱਤੀ ਦੇ ਨਾਲ ਤੇਰੇ ਸਿਰ ਦੇ ਉੱਤੇ ਮਾਰ ਮਾਰ ਕੇ ਤੈਨੂੰ ਗੰਜਾ ਕਰ ਦੇਵਾਂਗਾ, ਤੇਰੇ ਕੇਸ ਉਡਾ ਦੇਵਾਂਗਾ। ਬਾਬਾ ਜੀ ਨੇ ਬਚਨ ਕੀਤਾ, ਬੇਈਮਾਨਾ ਇਹ ਤੂੰ ਕੀ ਕਰੇਗਾ, ਆਪਣੀ ਜੁੱਤੀ ਦੇ ਅੱਗੇ ਲਾ ਕਰਕੇ ਤੈਨੂੰ ਨਰਕਾਂ ਦੇ ਵਿੱਚ ਧੱਕ ਕਰਕੇ ਮੈਂ ਸੱਚਖੰਡ ਜਾਣਾ ਹੈ। ਹੁਣ ਉਹ ਵੀ ਬਚਨ ਪੂਰਾ ਹੋਣਾ ਸੀ ਪਿਆਰਿਓ, ਕੀ ਹੋਇਆ ਥੋੜੇ ਕੁ ਦਿਨਾਂ ਤੋਂ ਬਾਅਦ, 1-2 ਦਿਨਾਂ ਤੋਂ ਬਾਅਦ ਆ ਜ਼ਕਰੀਆ ਖਾਨ ਇਹਨੂੰ ਪਿਸ਼ਾਬ ਦਾ ਬੰਨ ਪੈ ਗਿਆ। ਇੰਨਾ ਜ਼ਿਆਦੀ ਪੀੜਾ ਹੁੰਦੀ ਹੈ, ਇੰਨਾ ਦਰਦ ਹੁੰਦਾ ਹੈ। ਇਹਨੇ ਪਹਿਲੇ ਤਾਂ ਬਹੁਤ ਸਾਰੇ ਵੈਦ ਹਕੀਮ ਹਿਕਮਤੀ ਕਰਨੀ ਕੀਤੀ ਹੈ, ਦਵਾ ਸਾਜ਼ਾਂ ਨੂੰ ਬੁਲਾਇਆ, ਬਹੁਤ ਦਵਾਈ ਬੂਟੀ ਕੀਤੀ, ਫਿਰ ਵੀ ਅਸਰ ਨਹੀਂ ਹੋਇਆ। ਦਿਨ ਰਾਤ ਮੱਛੀ ਦੇ ਵਾਂਗੂ ਤੜਫਦਾ ਰਹਿੰਦਾ, ਚੀਕਾਂ ਮਾਰੀ ਜਾਂਦਾ ਮਾਰੀ ਜਾਂਦਾ। ਫਿਰ ਜਦੋਂ ਵੇਖਿਆ, ਕਿਸੇ ਸਿਆਣੇ ਨੇ ਕਿਹਾ ਕਿ ਦੇਖ ਭਾਈ, ਇਹ ਜੋ ਤੈਨੂੰ ਨਾ ਇਹ ਕੋਈ ਬਲਾ ਲੱਗ ਗਈ ਹੈ, ਇਹ ਤੇਰੀ ਸਰੀਰਕ ਬਿਮਾਰੀ ਨਹੀਂ ਹੈ। ਕਿਉਂਕਿ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ, ਕੁਛ ਸਰੀਰ ਕਰਕੇ ਨਾ ਜ਼ਿਆਦਾ ਬਿਮਾਰੀ ਨਹੀਂ ਹੁੰਦੀ, ਮਾਨਸਿਕ ਜਾਂ ਕਿਹਦਾ ਸ਼ਰਾਬ ਜਿਹੜਾ ਕਿਸੇ ਨੂੰ ਆਪਾਂ ਦਿਖਾਉਂਦੇ ਹਾਂ, ਕਿਤੋਂ ਕੋਈ ਅਣਜਾਣੇ ਜਾਣੇ ਵਿੱਚ ਕੋਈ ਪਾਪ ਹੋ ਜਾਵੇ, ਉਹਦਾ ਫਲ ਵੀ ਮਿਲਦਾ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਜਿਹੜੇ ਜਾਣਕਾਰ ਜਿਹੜੇ ਸੀ ਨਾ, ਮੌਲਵੀ ਕਾਜੀ ਆਦਿਕ, ਉਹਨਾਂ ਨੇ ਕਿਹਾ ਕਿ ਲੱਗਦਾ ਦੇਖ ਤੇਰੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਹੈ, ਉਹਦੀ ਤੈਨੂੰ ਸਜ਼ਾ ਮਿਲ ਰਹੀ। ਫਿਰ ਇਹਨੇ ਕੀ ਕੀਤਾ ਪਿਆਰਿਓ, ਕਿਉਂਕਿ ਅਹੰਕਾਰੀ ਬੰਦਾ ਹੈ, ਇਹਨੂੰ ਲੱਗਿਆ ਕਿ ਮੇਰੇ ਕੋਲ ਕਿਹੜਾ ਕੋ ਘਾਟਾ ਹੈ, ਜਿਨ੍ਹਾਂ ਦੇ ਕੋਲ ਪੈਸੇ ਹੁੰਦੇ ਨਾ ਪਿਆਰਿਓ, ਹਰ ਚੀਜ਼ ਉਹਨਾਂ ਦੇ ਕੋਲ ਉਪਲਬਧ ਹੁੰਦੀ ਹੈ। ਉੱਥੋਂ ਦਾ ਰਾਜਾ ਹੈ ਤੇ ਇਹਨੇ ਕੀ ਕੀਤਾ, ਜਿੰਨੇ ਵੱਡੇ ਕਾਜੀ ਮਲਾਣੇ ਜੋਤਿਸ਼ੀ ਜਿੰਨੇ ਵੀ ਹਿੰਦੂ ਆਦਿਕ ਜਿੰਨੇ ਵੀ ਉਹਨਾਂ ਨੂੰ ਸੱਦ ਲਿਆ, ਕਹਿਣ ਲੱਗਾ ਜੰਤਰ ਮੰਤਰ ਤੰਤਰ ਕਰੋ, ਜਪ ਤਪ ਜੋ ਮਰਜ਼ੀ ਕਰਨਾ ਕਰੋ, ਮੈਨੂੰ ਬਚਾਓ ਮੈਨੂੰ ਬਚਾਓ। ਉਹਨਾਂ ਨੇ ਵੀ ਪਿਆਰਿਓ ਪੂਰਾ ਜ਼ੋਰ ਲਾ ਲਿਆ, ਜ਼ੋਰ ਲਾ ਕਰਕੇ ਥੱਕ ਗਏ ਹਟ ਗਏ, ਇਹਦੀ ਬਿਮਾਰੀ ਠੀਕ ਨਹੀਂ ਹੋਈ। ਫਿਰ ਇਹਨੂੰ ਅਕਲ ਇਹਦੀ ਟਿਕਾਣੇ ਆਈ, ਕਹਿਣ ਲੱਗਾ ਕਿ ਮੇਰੇ ਤੋਂ ਲੱਗਦਾ ਕਿ ਬਹੁਤ ਵੱਡਾ ਗੁਨਾਹ ਹੋ ਗਿਆ, ਤਾਰੂ ਸਿੰਘ ਦਾ ਬਚਨ ਮੈਨੂੰ ਲੱਗ ਗਿਆ। ਫਿਰ ਕਿਸੇ ਨੇ ਕਿਹਾ ਕਿ ਜਾ ਭਾਈ ਤੇ ਜਾ ਕੇ ਤਾਰੂ ਸਿੰਘ ਜੀ ਨੂੰ ਮਾਫ਼ੀ ਮੰਗ। ਤੇ ਉਸ ਵੇਲੇ ਭਾਈ ਸ਼ਹਿਬਾਜ਼ ਸਿੰਘ ਜੀ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ, ਭਾਈ ਸ਼ਹਿਬਾਜ਼ ਸਿੰਘ ਜੀ ਪਿਆਰੇ ਉਹਦੇ ਥਾਣੇਦਾਰ ਸਨ, ਉਹਨੂੰ ਕਿਹਾ ਕਿ ਦੇਖ ਭਾਈ ਤੂੰ ਜਾ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਬਖਸ਼ ਲੈਣ। ਤੇ ਭਾਈ ਸ਼ਹਿਬਾਜ਼ ਸਿੰਘ ਜੀ ਆਏ, ਆ ਕਰਕੇ ਪਿਆਰਿਓ ਉਹਨਾਂ ਨੇ ਬੇਨਤੀ ਕਰਨੀ ਕੀਤੀ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ। ਤੇ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਕਿਹਾ ਕਿ ਭਾਈ ਕਿ ਇਹ ਬਚਨ ਜਿਹੜਾ ਨਿਕਲ ਗਿਆ ਹੁਣ ਇਹਨੂੰ ਮਾਫ਼ ਮੈਂ ਵੀ ਨਹੀਂ ਕਰ ਸਕਦਾ, ਪੰਥ ਇਹਨੂੰ ਮਾਫ਼ ਕਰ ਸਕਦਾ, ਕਿਉਂਕਿ ਇਹਨੇ ਗੁਨਾਹ ਪੰਥ ਦੇ ਨਾਲ ਕੀਤਾ। ਜੇ ਵਿਅਕਤੀਗਤ ਮੇਰੇ ਤਨ ਦੇ ਉੱਤੇ ਹਮਲਾ ਕਰਦਾ ਤੇ ਮੈਂ ਮਾਫ਼ ਕਰ ਸਕਦਾ, ਲੇਕਿਨ ਇਹਨੇ ਕੇਸਾਂ ਦੇ ਉੱਤੇ ਹੱਥ ਪਾਇਆ। ਅੱਜ ਵੀ ਪਿਆਰਿਓ ਕਈ ਬੇਈਮਾਨ ਲੋਕ ਸਿੰਘਾਂ ਦੇ ਕੇਸਾਂ ਦੇ ਉੱਤੇ ਹੱਥ ਪਾਉਂਦੇ। ਆਪਾਂ ਇਹ ਨਹੀਂ ਕਹਿੰਦੇ ਹਾਂ ਕਿ ਜੀ ਨਹੀਂ ਜੀ ਇਹ ਫਲਾਣੇ ਨੇ ਗੁਨਾਹ ਕੀਤਾ ਉਹਦੇ ਨਾਲ ਹੋਇਆ, ਤੂੰ ਇਹ ਕਰ। ਕੇਸਾਂ ਦੀ ਗੱਲ ਕਕਾਰਾਂ ਦੀ ਗੱਲ ਆਈ ਤੇ ਵਿਅਕਤੀਗਤ ਨਹੀਂ ਰਹਿ ਜਾਂਦਾ, ਪੰਥਕ ਮਾਮਲਾ ਬਣ ਜਾਂਦਾ। ਆਪਾਂ ਕਹਿੰਦੇ ਹਾਂ ਪੰਥ ਦੇ ਉੱਤੇ ਵਾਰ ਹੋਇਆ। ਉਹਨਾਂ ਨੇ ਕਿਹਾ ਇਹ ਪੰਥ ਦੇ ਉੱਤੇ ਵਾਰ ਕਰਨਾ ਕੀਤਾ, ਜਾਓ ਆਪ ਜੀ ਪੰਥ ਜਿਹੜਾ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਜਾਓ, ਉੱਥੇ ਜਾ ਕਰਕੇ ਬਚਨ ਕਰੋ, ਉਹ ਜੇ ਬਖਸ਼ਣਗੇ ਤਾਂ ਹੀ ਇਹ ਬਖਸ਼ਿਆ ਜਾਵੇਗਾ। ਫਿਰ ਪਿਆਰਿਓ ਇਹ ਇਹਨਾਂ ਦੇ ਜਿਹੜੇ ਹਨ ਉਹਨਾਂ ਨੂੰ ਭੇਜਿਆ ਗਿਆ। ਭਾਈ ਸਹਿਬਾਜ਼ ਸਿੰਘ ਜੀ ਜਿਹੜੇ ਹਨ ਉਹ ਗਏ, ਜਾ ਕਰਕੇ ਇਹਨਾਂ ਨੇ ਬਚਨ ਕਰਨਾ ਕੀਤਾ। ਜਿਹੜੇ ਜਥੇਦਾਰ ਸਨ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਕਿਹਾ ਕਿ ਦੇਖੋ ਭਾਈ ਕਿ ਇਹ ਬਚਨ ਤਾਂ ਅਟਲ ਹੋਣਾ ਹੈ। ਭਾਈ ਤਾਰੂ ਸਿੰਘ ਜੀ ਨੇ ਜੋ ਬਚਨ ਕੀਤਾ ਸੀ ਨਾ ਕਿ ਬੇਈਮਾਨਾ ਜੁੱਤੀ ਲਾ ਕਰਕੇ ਤੈਨੂੰ ਅੱਗੇ ਲੈ ਕੇ ਜਾਵਾਂਗਾ, ਜੇ ਇਹਦਾ ਉਪਚਾਰ ਕਰਾਉਣਾ। ਤੇ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜੋੜਾ ਜਦੋਂ ਇਸ ਪਾਪੀ ਦੇ ਸਿਰ ਦੇ ਉੱਤੇ ਮਾਰਿਆ ਜਾਵੇਗਾ, ਉਦੋਂ ਇਹਦੇ ਪਿਸ਼ਾਬ ਦਾ ਬੰਨ ਜਿਹੜਾ ਹੈ ਉਹ ਨਿਕਲੇਗਾ। ਜਦੋਂ ਇਹ ਬਚਨ ਕੀਤਾ ਪਿਆਰਿਓ, ਤੇ ਫਿਰ ਤੋਂ ਭਾਈ ਸ਼ਹਿਬਾਜ਼ ਸਿੰਘ ਜੀ ਆਏ, ਉਹਨਾਂ ਨੇ ਆ ਕਰਕੇ ਬਚਨ ਕੀਤਾ। ਤੇ ਦੇਖੋ ਕਿੰਨਾ ਦੁੱਖ ਹੈ ਉਹਨੂੰ, ਬੰਦਾ ਜਦੋਂ ਦੁਖੀ ਹੋ ਜਾਂਦਾ ਕੁਛ ਵੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ। ਇੰਨਾ ਦੁੱਖ ਪੀੜਾ ਤੋਂ ਬਚਣ ਦੇ ਲਈ ਜਦੋਂ ਪਤਾ ਚੱਲਿਆ ਕਿ ਸਿੰਘਾਂ ਨੇ ਕਿਹਾ ਭਾਈ ਤਾਰੂ ਸਿੰਘ ਦੀ ਜੁੱਤੀ ਜਿਹੜੀ ਹੈ ਸਿਰ 'ਤੇ ਮਾਰੀ ਜਾਵੇ, ਕਹਿੰਦਾ ਮੇਰਾ ਮੂੰਹ ਕੀ ਦੇਖਦੇ ਹੋ, ਬੇਈਮਾਨੋ ਭੱਜ ਕੇ ਜਾਓ, ਤਾਰੂ ਸਿੰਘ ਦੀ ਜੁੱਤੀ ਲੈ ਕੇ ਆਓ। ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਆਉਣੀ ਕੀਤੀ, ਜੁੱਤੀ ਲਿਆ ਕਰਕੇ ਅਤੇ ਕਹਿੰਦਾ ਮੇਰੇ ਸਿਰ ਦੇ ਉੱਤੇ ਮਾਰੋ। ਜਦੋਂ ਨਾਲ ਦੇ ਸਿਰ ਦੇ ਉੱਤੇ ਮਾਰਦੇ ਨਾ ਪਿਆਰਿਓ ਉਹਦਾ ਬੰਨ ਟੁੱਟਦਾ ਤੇ ਹਲਕਾ ਹੁੰਦਾ, ਫਿਰ ਉਹਨੂੰ ਥੋੜਾ ਆਨੰਦ ਆ ਰਿਹਾ, ਸੁੱਖ ਪ੍ਰਾਪਤ ਹੋ ਰਿਹਾ। ਇਹਨੇ ਕੀ ਕੀਤਾ, ਉਹ ਜੁੱਤੀਆਂ ਲੈ ਕਰਕੇ ਇਹਦੇ ਮਨ ਵਿੱਚ ਆਇਆ ਮੈਂ ਜ਼ਿਆਦਾ ਮਾਰਾਂਗਾ ਤੇ ਬਹੁਤ ਛੇਤੀ ਠੀਕ ਹੋ ਜਾਵਾਂਗਾ। ਇਹਨੇ ਆਪਣੇ ਸਿਰ ਦੇ ਉੱਤੇ ਦੇਖੋ ਆਪਣੇ ਹੱਥ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਜੋੜਾ ਲੈ ਕਰਕੇ ਆਪਣੇ ਸਿਰ ਦੇ ਉੱਤੇ ਮਾਰ ਮਾਰ ਕਰਕੇ ਇਹ ਜਦੋਂ ਹਲਕਾ ਹੋਇਆ, ਫਿਰ ਇਹਦੇ ਨਾਲ ਹੀ ਪਿਆਰਿਓ ਉਹਦੇ ਪ੍ਰਾਣ ਵੀ ਨਿਕਲ ਗਏ, ਪਾਪੀ ਮਰ ਗਿਆ। ਜਦੋਂ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਪਤਾ ਚੱਲਿਆ ਕਿ ਬੇਈਮਾਨ ਪਾਪੀ ਜਿਹੜਾ ਮਰ ਗਿਆ, ਬਚਨ ਕੀਤਾ ਸੀ ਨਾ ਬੇਈਮਾਨਾ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਵਾਂਗੇ, ਨਰਕਾਂ ਵਿੱਚ ਧੱਕਾਂਗੇ। ਜਦੋਂ ਉਹਨਾਂ ਦਾ ਬਚਨ ਪੂਰਾ ਹੋਇਆ ਤੇ ਸਿੰਘਾਂ ਨੂੰ ਕਹਿ ਦਿੱਤਾ ਕਿ ਖਾਲਸਾ ਜੀਓ ਹੁਣ ਸਾਡਾ ਪ੍ਰਣ ਪੂਰਾ ਹੋ ਗਿਆ, ਇਹ ਬਚਨ ਪੂਰਾ ਕਰਨ ਦੇ ਲਈ ਅਸੀਂ ਰੁਕੇ ਹੋਏ ਸਾਂ, ਨਹੀਂ ਤਾਂ ਕਦੋਂ ਦਾ ਚਲਾਣਾ ਕਰ ਜਾਣਾ ਸੀ, ਹੁਣ ਬਚਨ ਪੂਰਾ ਹੋ ਗਿਆ, ਹੁਣ ਅਸਾਂ ਵੀ ਸੱਚ ਖੰਡ ਜਾਣਾ ਹੈ। ਤੇ ਆਪ ਬਚਨ ਕਰਦੇ ਕਹਿੰਦੇ ਕਿ ਜਾਓ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਜਾ ਕਰਕੇ ਉੱਥੇ ਅਰਦਾਸ ਬੇਨਤੀ ਕਰਾਓ ਤੇ ਨਾਲ ਅੰਮ੍ਰਿਤ ਜਲ ਜਿਹੜਾ ਸਰੋਵਰ ਦਾ ਅੰਮ੍ਰਿਤ ਜਲ ਉਹਨੂੰ ਲੈ ਕਰਕੇ ਆਓ, ਮੇਰਾ ਇਸ਼ਨਾਨ ਕਰਾਉਣਾ ਕਰੋ। ਫਿਰ ਪਿਆਰਿਓ ਉਹ ਜਲ ਅੰਮ੍ਰਿਤ ਜਲ ਲੈ ਕੇ ਆਉਣਾ ਕੀਤਾ, ਅੰਮ੍ਰਿਤ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਦੇ ਨਾਲ ਉਹਨਾਂ ਦਾ ਇਸ਼ਨਾਨ ਕਰਾਇਆ ਗਿਆ, ਸੋਹਣੇ ਬਸਤਰ ਪਾਏ ਤੇ ਢੋਲ ਲਾ ਕਰਕੇ ਬੈਠ ਕੇ ਆਪ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਲੰਬੇ ਪੈ ਗਏ ਤੇ ਆਪਣੇ ਸਰੀਰ ਨੂੰ ਸ਼ਾਂਤ ਕਰਨਾ ਕੀਤਾ। ਇਸ ਤਰ੍ਹਾਂ ਭਾਈ ਤਾਰੂ ਸਿੰਘ ਸਾਹਿਬ ਜੀ ਨੇ ਸਿੱਖੀ ਦੇ ਖਾਤਰ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਉਣ ਦੇ ਲਈ ਖੋਪਰੀਆਂ ਨੂੰ ਲਹਾਉਣੀਆਂ ਕੀਤੀਆਂ, ਲੇਕਿਨ ਪਿਆਰਿਓ ਸਿੱਖੀ ਦੇ ਉੱਤੇ ਆਂਚ ਨਹੀਂ ਆਉਣੀ ਕੀਤੀ, ਲਿਆਉਣੀ ਕੀਤੀ। ਇਹੋ ਜਿਹੇ ਮਹਾਂਪੁਰਖ ਅੱਜ ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਬਹੁਤ ਭਾਵਨਾ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਉਹਨਾਂ ਦੇ ਚਰਨਾਂ ਦੇ ਵਿੱਚ ਕੋਟਾਨ ਕੋਟ ਪ੍ਰਣਾਮ ਹੋਵੇ, ਕੋਟਾਨ ਕੋਟ ਪ੍ਰਣਾਮ ਹੋਵੇ। ਇਹੀ ਪਿਆਰਿਓ ਅਰਦਾਸ ਬੇਨਤੀ ਕਰਨੀ ਬਣਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਜਿਸ ਤਰ੍ਹਾਂ ਆਪ ਜੀ ਨੇ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਸਿੱਖੀ ਸਿਦਕ ਬਖਸ਼ ਨਾ ਕੀਤਾ, ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਗਈ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਸਾਡੀ ਵੀ ਸਿੱਖੀ ਜਿਹੜੀ ਹੈ ਕੇਸਾਂ ਸਵਾਸਾਂ ਦੇ ਨਾਲ ਆਪ ਜੀ ਨਿਭਾ ਲੈਣਾ ਕਰੋ, ਨਿਭਾ ਲੈਣਾ ਕਰੋ। ਇਹੀ ਬੇਨਤੀ ਕਰਨੀ ਚਾਹੀਦੀ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਕਥਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚੱਲ ਰਹੀ ਹੈ, ਆਪਾਂ ਰਹਿੰਦੇ ਸਮੇਂ ਦੇ ਵਿੱਚ ਉਹਦੀ ਵਿਚਾਰ ਕਰਨੀ ਹੈ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ

0: ਸੱਚਾ ਨਾਉ। ਜਿਨ੍ਹਾਂ ਦੇ ਮਨ ਤੇ ਮੁਖ ਦੇ ਵਿੱਚ ਸੱਚਾ ਨਾਮ ਹੁੰਦਾ ਨਾ ਪਿਆਰਿਓ, ਉਹ ਇਕਾਂਤ ਦੀ ਭਾਲ ਦੇ ਵਿੱਚ ਰਹਿੰਦੇ। ਉਹਨਾਂ ਦਾ ਯਰਾਨਾ ਦਰਿਆਵਾਂ ਦੇ ਨਾਲ ਹੁੰਦਾ, ਉਹ ਦਰਿਆ ਦੇ ਕੋਲ ਜਾ ਕਰਕੇ ਉੱਥੇ ਇਸ਼ਨਾਨ ਕਰਨਾ ਇਕਾਂਤ, ਕਿਉਂਕਿ ਉੱਥੇ ਇੱਕ ਤਾਂ ਪਾਣੀ ਦਾ ਸੋਮਾ ਪ੍ਰਾਕਿਰਤਿਕ ਨਜ਼ਾਰੇ ਲੈਣੇ ਨਾ ਸਭ ਤੋਂ ਜ਼ਿਆਦਾ ਦਰਿਆ ਦੇ ਕੰਢੇ ਹੁੰਦੇ ਹਨ। ਆਪਾਂ ਪ੍ਰਕਿਰਤੀ ਤੋਂ ਪਿਆਰਿਓ ਭੁੱਲ ਰਹੇ ਹਾਂ। ਆਪਾਂ ਨੇ ਆਪਣੀ ਜਿਹੜੀ ਹੈ ਕੰਕਰੀਟ ਦੀ ਪ੍ਰਕਿਰਤੀ ਬਣਾ ਲਈ, ਕੰਕਰੀਟ ਦੀਆਂ ਬਿਲਡਿੰਗਾਂ ਬਣਾ ਲਈਆਂ, ਉਹਦੇ ਵਿੱਚ ਹੀ ਰਹਿ ਕੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੱਸਿਆ ਕਦੋਂ ਹੈ, ਪੁੰਨਿਆ ਕਦੋਂ ਹੈ, ਕਿਹੜਾ ਤਾਰਾ ਚੜਿਆ ਹੋਇਆ। ਕਦੇ ਬਜ਼ੁਰਗਾਂ ਨੂੰ ਪੁੱਛੋ ਪਿਆਰਿਓ, ਰਾਤ ਜਦੋਂ ਲੰਬੇ ਪੈਂਦੇ ਤੇ ਆਕਾਸ਼ ਦੇ ਵੱਲ ਵੇਖੀ ਜਾਣਾ ਕਿੰਨੇ ਤਾਰੇ, ਤੇ ਮਨ ਪਿਆਰਿਓ ਇਹਦੇ ਨਾਲ ਨਾ ਪ੍ਰਕਿਰਤੀ ਦੇ ਨਾਲ ਜੁੜਦਾ ਤੇ ਮਨ ਵਿੱਚ ਸ਼ਾਂਤੀ ਆਉਂਦੀ ਹੈ। ਅੱਜ ਜੋ ਆਮ ਲੋਕ ਬਹੁਤ ਜੋ ਪਰੇਸ਼ਾਨ ਬਹਿਬਲ ਹੈ, ਅੱਜ ਵੀ ਡਾਕਟਰ ਕੀ ਬੋਲਦੇ, ਮਨੋਵਿਗਿਆਨਿਕ ਇਹੀ ਬੋਲਦੇ, ਕੋਈ ਬੰਦਾ ਪਰੇਸ਼ਾਨ ਡਿਪਰੈਸ਼ਨ ਦੇ ਵਿੱਚ ਹੈ ਉਹਨੂੰ ਇਹੀ ਕਿਹਾ ਜਾਂਦਾ, ਜਾ ਭਾਈ ਦਰਿਆ ਕਿਨਾਰੇ ਜਾ ਕਰਕੇ ਬੈਠ, ਪਾਰਕ ਦੇ ਵਿੱਚ ਜਾ, ਗਾਰਡਨ ਦੇ ਵਿੱਚ ਜਾ, ਪਸ਼ੂਆਂ ਦੇ ਕੋਲ ਜਾ। ਆਪਾਂ ਇਹ ਬਿਲਕੁਲ ਇਹਨਾਂ ਨੂੰ ਤੋੜ ਦਿੱਤਾ। ਘਰਾਂ ਦੇ ਵਿੱਚ ਕਿੰਨੇ ਪਸ਼ੂ ਹੋਇਆ ਕਰਦੇ ਸਨ ਪਿਆਰਿਓ, ਅੱਜ ਪਸ਼ੂਆਂ ਦਾ ਨਾਮ ਨਹੀਂ ਹੈ। ਚਲੋ ਠੀਕ ਹੈ, ਉਹਨੂੰ ਰੱਖਣਾ ਔਖਾ ਹੈ, ਲੇਕਿਨ ਪ੍ਰਕਿਰਤੀ ਦੇ ਨਾਲ ਤਾਂ ਜੁੜ ਸਕਦੇ ਹਾਂ, ਉਹਦੇ ਨਾਲ ਵੀ ਕੋਈ ਸਾਡਾ ਲੈਣਾ ਦੇਣਾ ਨਹੀਂ ਰਿਹਾ। ਸਤਿਗੁਰੂ ਮਹਾਰਾਜ ਰੋਜ਼ ਅੰਮ੍ਰਿਤ ਵੇਲੇ ਗੋਦਾਵਰੀ ਦੇ ਵਿੱਚ ਖੜ ਕਰਕੇ ਪਾਤਸ਼ਾਹ ਜੀ ਮਹਾਰਾਜ ਧਿਆਨ ਲਾਉਂਦੇ, ਆਪਣੀ ਮੌਜ ਮੌਜਾਂ ਦੇ ਮਾਲਕ ਹਨ ਸਤਿਗੁਰੂ ਮਹਾਰਾਜ। ਤੇ ਭਾਈ ਦਇਆ ਸਿੰਘ ਜੀ ਨੇ ਕਿਹਾ, ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਗੋਦਾਵਰੀ ਵਿੱਚ ਚੱਲ ਜਾਇਆ ਕਰਦੇ।
1: ਤਪ ਕੋ ਤਾਪਤ ਵਾਕ ਨਾ ਕਹੈ,
0: ਹੁਣ ਉੱਥੇ ਜਾ ਕਰਕੇ ਗੁਰੂ ਮਹਾਰਾਜ ਜੀ ਤਪ ਕਰਦੇ ਹਨ, ਪਰਮਾਤਮਾ ਦੇ ਚਰਨਾਂ ਦੇ ਨਾਲ ਸੁਰਤੀ ਜੋੜਦੇ।
1: ਤਹਾਂ ਅਚਾਨਕ ਦਰਸ਼ਨ ਕਰਕੇ,
0: ਇੱਕ ਕੰਮ ਕਰ ਬਹਾਦਰ ਸ਼ਾਹ, ਜੇ ਤੂੰ ਜਾਣਾ ਨਾ ਤੂੰ ਉੱਥੇ ਚੱਲ ਜਾ,
1: ਪ੍ਰਭੂ ਰਿਝਾਵੈ ਬਿਨਾ ਉਚਰ,
0: ਉੱਥੇ ਜਾ ਕਰਕੇ ਤੂੰ ਬੇਨਤੀ ਕਰਨਾ ਕਰ,
1: ਤਿਸ ਪਰ ਹਰਹਿ ਕਰਹਿ ਰਿਸ਼ ਵਰਜਨ,
0: ਤੇ ਉੱਥੇ ਜੋ ਤੂੰ ਬੇਨਤੀ ਇਕਾਂਤ ਦੇ ਵਿੱਚ ਕਰੇਗਾ, ਮੈਨੂੰ ਲੱਗਦਾ ਗੁਰੂ ਮਹਾਰਾਜ ਬੜੇ ਖੁਸ਼ ਹੋ ਜਾਣਗੇ।
1: ਹੋਏ ਆਰਾਮ ਤਮਾਮ ਸੇ ਪੁਰਜਨ,
0: ਤੇ ਸਾਰਾ ਨਗਰ ਜੋ ਤੂੰ ਚਾਹੁੰਦਾ ਨਾ ਕਿ ਸਾਰਾ ਵਧੀਆ ਹੋਵੇ, ਆ ਬਗਾਵਤ ਖਤਮ ਹੋ ਜਾਵੇ, ਉਹ ਫਿਰ ਹੋ ਸਕਦਾ।
1: ਦਇਆ ਸਿੰਘ ਕੀ ਮਸਲਤ ਸੁਣ
0: ਕੇ, ਇਸ ਤਰ੍ਹਾਂ ਭਾਈ ਦਇਆ ਸਿੰਘ ਸਾਹਿਬ ਜੀ ਦੀ ਮਸਲਤ ਸੁਣ ਕਰਕੇ,
1: ਮਾਨੀ ਭਲੇ ਬਿਲਮ ਕੋ ਪਰਹਰ,
0: ਇਹਨੇ ਨਾ ਦੇਰੀ ਨਹੀਂ ਲਾਉਣੀ ਕੀਤੀ, ਤੁਰੰਤ ਉਹਨੇ ਉਦਮ ਕਰਨਾ ਕੀਤਾ,
1: ਤਿਆਰ ਭਇਓ ਗੋਦਾਵਰ ਤੀਰ,
0: ਤੇ ਤਿਆਰ ਹੋ ਕਰਕੇ ਗੋਦਾਵਰੀ ਕੰਢੇ ਆ ਗਿਆ।
1: ਦਰਸ਼ਨ ਹੇਰਨ ਸਤਿਗੁਰ ਧੀਰ, ਤੇ
0: ਸਤਿਗੁਰੂ ਮਹਾਰਾਜ ਜੀ ਦੇ ਧੀਰਜ ਦੇ ਨਾਲ ਦਰਸ਼ਨ ਕਰਨਾ ਚਾਹੁੰਦਾ,
1: ਕਰ ਸੰਗ ਭਲੇ ਨਰ
0: ਥੋੜੇ ਕੋ ਆਪਣੇ ਭਲੇ ਜਿਹੜੇ ਚੰਗੇ ਬੰਦਿਆਂ ਨੂੰ ਆਪਣੇ ਨਾਲ ਲਿਆ,
1: ਜਿਥੇ ਗੁਰਗਮ ਨਿਯੋਤਿਤ ਓਰੇ,
0: ਤੇ ਜਿਥੇ ਸਤਿਗੁਰੂ ਮਹਾਰਾਜ ਜੀ ਗਏ ਨਾ ਉਸ ਪਾਸੇ ਆ ਕਰਕੇ ਬਾਹਰ ਦੂਰ ਬੈਠ ਗਿਆ,
1: ਇਸ਼ਨਾਨ ਗੋਦਾਵਰ ਕੂਲ,
0: ਸਤਿਗੁਰੂ ਮਹਾਰਾਜ ਜਦੋਂ ਗੋਦਾਵਰੀ ਵਿੱਚ ਖੜ ਕਰਕੇ ਇਸ਼ਨਾਨ ਕਰਨਾ ਕੀਤਾ, ਭਜਨ ਬੰਦਗੀ ਕਰਨੀ ਕੀਤੀ, ਧਿਆਨ ਲਾਉਣਾ ਕੀਤਾ, ਉਹ ਤੋਂ ਬਾਅਦ ਮਹਾਰਾਜ ਜੀ ਆਪਣੀ ਰੋਜ਼ ਦੀ ਮਰਿਆਦਾ ਇਹ ਕਿਰਤ ਕਰਕੇ ਜਦੋਂ ਬਾਹਰ ਆਏ,
1: ਖਰੇ ਪ੍ਰਭੂ ਤਪ ਕੇ ਅਨੁਕੂਲ,
0: ਉੱਥੇ ਸਤਿਗੁਰੂ ਮਹਾਰਾਜ ਪਿਆਰੇ ਗੋਦਾਵਰੀ ਦੇ ਵਿੱਚ ਖੜ ਕਰਕੇ ਨਾ ਜਿੱਥੇ ਗਲੇ ਤੱਕ ਪਾਣੀ ਆ ਉੱਥੇ ਖੜੇ ਹੋ ਕਰਕੇ ਸਤਿਗੁਰੂ ਮਹਾਰਾਜ ਅੱਖਾਂ ਬੰਦ ਕਰਕੇ ਅਕਾਲ ਦਾ ਆਰਾਧਨ ਕਰ ਰਹੇ ਹਨ।
1: ਜੀ ਦੂਰ ਤੇ ਨਿਜ ਅਸਵਾਰੀ,
0: ਤੇ ਇਹਨੇ ਕੀ ਕੀਤਾ, ਦੂਰੋਂ ਹੀ ਪਿਆਰਿਓ ਆਪਣੀ ਅਸਵਾਰੀ ਛੱਡ ਕਰਕੇ,
1: ਚਰਨ ਨਗਨ ਗਮਨਿਓ,
0: ਤੇ ਚਰਨ ਨੰਗੇ ਚਰਨ ਨੰਗੇ ਪੈਰਾਂ ਦੇ ਨਾਲ ਇਹ ਆਇਆ,
1: ਦਇਆ ਸਿੰਘ ਕੋ ਸੰਗ ਮਿਲਾ,
0: ਭਾਈ ਦਇਆ ਸਿੰਘ ਸਾਹਿਬ ਜੀ ਨੂੰ ਨਾਲ ਮਿਲਾਉਣਾ ਕੀਤਾ,
1: ਅਪਰ ਸਾਥ ਸਗਰੋ ਠਹਿਰਾ,
0: ਨਾਲ ਜਿੰਨੇ ਔਰ ਮੁਸਾਹਬ ਆਏ ਉਹਨਾਂ ਨੂੰ ਪਿੱਛੇ ਕਰ ਦਿੱਤਾ,
1: ਮੰਦ ਮੰਦ ਚੱਲ ਪਹੁੰਚਿਓ,
0: ਬੜੇ ਪਿਆਰ ਦੇ ਨਾਲ ਮੰਦ ਮੰਦ ਮਹਾਰਾਜ

0: ਧਰੇ ਸਿਰ ਜੋ
1: ਜਿਹੜਾ ਤਾਨੇ ਸ਼ਾਹ ਜਿਹੜਾ ਗੋਲ ਕੋਂਡੇ ਦਾ ਰਾਜਾ ਜਿਹੜਾ ਸੀ ਨਾ ਉਹ ਆਪਣੇ ਸਿਰ ਦੇ ਉੱਤੇ ਧਾਰਨ ਕਰਿਆ ਕਰਦਾ ਔਰੰਗਜ਼ੇਬ ਨੇ ਉਹਨੂੰ ਮਾਰ ਕਰਕੇ ਬੇਸ਼ਕੀਮਤੀ ਹੀਰਾ ਜੋ ਪ੍ਰਾਪਤ ਕਰਨਾ ਕੀਤਾ
0: ਜਬਰ ਜਬਾਇਸ਼ ਜ਼ਾਹਰ
1: ਜਾ ਬਹੁਤ ਜਿਹਦੀ ਜ਼ਬਰ ਜ਼ਬਾਇਸ਼ ਬਹੁਤ ਜਿਹਦੀ ਚਮਕ ਪੈ ਰਹੀ ਹੈ
0: ਸੋਨਜ ਕਰ ਪਰ ਧਾਰ ਕਰ ਸ਼ਾਹ
1: ਤੇ ਉਹ ਆਪਣੇ ਹੀਰਾ ਹੱਥ ਦੇ ਵਿੱਚ ਲੈ ਕਰਕੇ ਬਾਦਸ਼ਾਹ ਨੂੰ ਬਾਦਸ਼ਾਹ ਸਦ

0: ਤੇ ਉਹਨੇ ਜਦੋਂ ਉਹ ਹੀਰਾ ਮਹਾਰਾਜ ਜੀ ਦੇ ਮੁਬਾਰਕ ਹੱਥਾਂ ਦੇ ਵਿੱਚ ਭੇਟ ਰੱਖਣੀ ਕੀਤੀ, ਮਹਾਰਾਜ ਜੀ ਉਹ ਹੀਰੇ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤੁਰੰਤ ਨਾਲ ਪਿਆਰਿਓ ਗੋਦਾਵਰੀ ਜਿਹੜੀ ਬਾਗਰੀ ਹੈ ਉਹਦੇ ਵਿੱਚ ਉਹਨੂੰ ਸੁੱਟ ਦੇਣਾ ਕੀਤਾ।
1: ਬਹਾਦਰ ਸ਼ਾਹ ਹੀਰਾ
0: ਵੇਖ ਕਰਕੇ ਬਹਾਦਰ ਸ਼ਾਹ ਬੜਾ ਹੈਰਾਨ ਹੋ ਗਿਆ ਤੇ ਹੱਥ ਜੋੜ ਕਰਕੇ ਬੇਨਤੀ ਕਰਦਾ
1: ਪ੍ਰਭੂ ਅਬ ਕਿਰਪਾ ਕਰ,
0: ਕਹਿੰਦਾ ਸਤਿਗੁਰੂ ਮਹਾਰਾਜ ਮੇਰੀ ਗਲਤੀ ਨੂੰ ਮਾਫ ਕਰਨਾ ਕਰੋ, ਮੇਰੇ ਉੱਤੇ ਕਿਰਪਾ ਕਰੋ,
1: ਬਖਸ਼ੋ ਜਾਨ ਆਪਨੋ ਲੀਜੈ,
0: ਮੈਨੂੰ ਆਪਣਾ ਜਾਣ ਕਰਕੇ ਮੈਨੂੰ ਬਖਸ਼ ਲੈਣਾ ਕਰੋ,
1: ਲਖ ਕਾਸ਼ਟ ਆਪਨੋ ਪਿਤ ਪ੍ਰਿਆ,
0: ਤੇ ਮੈਨੂੰ ਆਪਣਾ ਜਾਣ ਕਰਕੇ ਮੇਰੇ ਕਸ਼ਟਾਂ ਨੂੰ ਦੂਰ ਕਰਨਾ ਕਰੋ,
1: ਜਲ ਨਾ ਡੁਬੋ ਵਹੇ ਉਪਰ ਤਾਰਿਓ,
0: ਜੇ ਕਿਰਪਾ ਕਰੋ ਮਹਾਰਾਜ ਆ ਹੀਰਾ ਜਿਹੜਾ ਬੜਾ ਕੀਮਤੀ ਹੈ, ਜੇ ਨਹੀਂ ਚਾਹੁੰਦਾ ਤੇ ਮਹਾਰਾਜ ਕਹਿ ਦਿੰਦੇ ਤੇ ਨਹੀਂ ਚਾਹੀਦਾ, ਹੁਣ ਵੀ ਡੁੱਬ ਗਿਆ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਬਚਨ ਕਰੋ, ਇਹ ਹੀਰਾ ਜਿਹੜਾ ਜਿਸ ਤਰ੍ਹਾਂ ਲੱਕੜ ਨੂੰ ਆਪਾਂ ਹੇਠਾਂ ਨੂੰ ਡੁਬਾਉਂਦੇ ਹਾਂ ਫਿਰ ਵੀ ਉਹਦਾ ਹੱਥ ਕੱਢ ਦਿਓ ਉਹ ਲੱਕੜ ਉੱਤੇ ਆ ਜਾਂਦੀ ਹੈ, ਇਸ ਤਰ੍ਹਾਂ ਇਹ ਹੀਰਾ ਆ ਜਾਵੇ,
1: ਹੈ ਵਡਿਆਨ ਕੀ ਅਸ
0: ਵਡਿਆਈ, ਵਡਿਆਂ ਦੀ ਵਡਿਆਈ ਹੁੰਦੀ ਹੈ,
1: ਅਲੰਬ ਜਿਸ ਦੇਹ ਧਰਾਈ,
0: ਦੇਖੋ ਅਸੀਂ ਤਾਂ ਤੁਹਾਡੇ ਆਸਰੇ ਦੇ ਉੱਤੇ ਲੱਗੇ ਹੋਏ ਹਾਂ,
1: ਭੁੱਲਿਓ ਤੁਮ ਬਖਸ਼ਣ,
0: ਕਹਿੰਦਾ ਸਤਿਗੁਰੂ ਮਹਾਰਾਜ ਮੈਂ ਭੁੱਲਣ ਹਾਰ ਮੈਂ ਭੁੱਲ ਗਿਆ ਹਾਂ,
1: ਭੁੱਲਿਓ ਕੂਰ ਤ੍ਰਾਸੁਰ ਧਾਰੇ,
0: ਮੈਨੇ

0: ਉੱਤੇ ਕਾਰਵਾਈ ਕਰਦਾ। ਬਾਕੀ ਵੀ ਸਾਰੇ ਸੂਬੇਦਾਰ ਮੇਰੇ ਤੋਂ ਵਿਗੜ ਜਾਣੇ ਤੇ ਉਹਨਾਂ ਨੇ ਬਗਾਵਤ ਕਰ ਦੇਣੀ ਸੀ, ਮੈਨੂੰ ਬਹੁਤ ਪਰੇਸ਼ਾਨੀ ਹੋ ਜਾਣੀ ਸੀ।
1: ਪੁਨਗਨ ਪਰੀ ਸਰਾ
0: ਫਿਰ ਹੁਣ ਆਪ ਜੀ ਨੇ ਜੋ ਭੇਜਿਆ ਨਾ ਬਾਬਾ ਬੰਦਾ ਸਿੰਘ ਜੀ ਨੂੰ, ਉਹਨਾਂ ਨੇ ਬੜਾ ਉੱਥੇ ਧੂਮ ਮਚਾਉਣਾ ਕੀਤਾ।
1: ਇਤਿਆਦਿਕ ਜੇ ਵਿਘਨ
0: ਇਤਿਆਦਿਕ ਜਿਹੜੇ ਵਿਘਨ ਜਿਹੜੇ ਹਨ
1: ਬਚਾਏ ਪੁਰਵਤ ਤੁੰ ਸਵਾਲਾ,
0: ਸਤਿਗੁਰੂ ਮਹਾਰਾਜ ਕਿਰਪਾ ਕਰਕੇ ਇਹਨਾਂ ਨੂੰ ਮੈਨੂੰ ਇਹਨਾਂ ਤੋਂ ਮੈਨੂੰ ਬਚਾ ਲੈਣਾ ਕਰੋ।
1: ਸਭ ਤੇ ਮੈਂ
0: ਬੇਈਮਾਨ ਕਹਿੰਦਾ ਮਹਾਰਾਜ ਜੇ ਮੈਨੂੰ ਕਹਿੰਦੇ ਤੇ ਮੈਂ ਇਹਨਾਂ ਤੋਂ ਬਦਲਾ ਲੈਣ ਲੈਣਾ ਸੀ।
1: ਮਾਰਤ ਗੁਰ ਦਰੋਹੀ ਜਗ ਜੇਤ,
0: ਇਹ ਗੁਰੂ ਦਰੋਹੀਆਂ ਨੂੰ ਮੈਂ ਮਾਰ ਦੇਣਾ ਸੀ। ਹੁਣ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ, ਜੋ ਦਾਸ ਬਾਰ ਬਾਰ ਬੇਨਤੀਆਂ ਕਰ ਰਿਹਾ ਕਿ ਇਹ ਪ੍ਰਸੰਗ ਜਿਹੜਾ ਨਾ ਹੁਣ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਕਵੀ ਰਾਜ ਜੀ ਨੂੰ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਇਸ ਮੁਤਾਬਕ ਇਹਨਾਂ ਨੇ ਇੰਝ ਦਰਜ ਕੀਤਾ ਕਿ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਪੰਜਾਬ ਨੂੰ ਸਰ ਕਰ ਲਿਆ, ਜਿੱਤ ਲਿਆ, ਉਹ ਤੋਂ ਬਾਅਦ ਬਹਾਦਰ ਸ਼ਾਹ ਫਿਰ ਤੋਂ ਇੱਥੇ ਆਇਆ ਨਹੀਂ। ਪਿਆਰਿਓ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋਤ ਸੱਚਖੰਡ ਗਮਨ ਕਰ ਗਏ, ਉਹ ਤੋਂ 5-6 ਸਾਲ ਬਾਅਦ ਦੀ ਗੱਲ ਹੈ। ਇੰਨਾ ਲੰਬਾ ਸਮਾਂ ਉਹ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਹੋਇਆ, ਲੇਕਿਨ ਇਹ ਸਾਖੀ ਜਿਹੜੀ ਹੈ ਇਹ ਪਹਿਲੇ ਆਈ ਸੀ। ਅਸਲ ਦੇ ਵਿੱਚ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਬਸਮਤ ਨਗਰ ਦਾ ਇਲਾਕਾ ਬਸਮਤ ਹੋ ਕਰਕੇ ਗੋਦਾਵਰੀ ਦੇ ਕੰਡੇ ਇਸ ਪਾਸੇ, ਸਭ ਤੋਂ ਪਹਿਲੇ ਗੋਦਾਵਰੀ ਦਾ ਕੰਡਾ ਜਿਹੜਾ ਨਾ ਪਿਆਰਿਓ ਇੱਥੇ ਇਹ ਕਰਨਾ ਕੀਤਾ ਤੇ ਇੱਥੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਗੋਦਾਵਰੀ ਦੇ ਕੰਡੇ ਲੱਗੇ। ਫਿਰ ਉਹ ਤੋਂ ਬਾਅਦ ਗੋਦਾਵਰੀ ਦੇ ਕੰਡੇ ਹੋ ਕਰਕੇ ਗੁਰੂ ਮਹਾਰਾਜ ਜੀ ਇਸ ਪਾਸੇ ਆਏ ਤੇ ਤੁਸੀਂ ਨਕਸ਼ਾ ਵੀ ਵੇਖ ਸਕਦੇ ਹੋ ਜਿੰਨੇ ਇੱਥੇ ਹਜ਼ੂਰ ਸਾਹਿਬ ਦੇ ਵਿੱਚ ਇਤਿਹਾਸਿਕ ਅਸਥਾਨ ਸਾਰੇ ਗੋਦਾਵਰੀ ਦੇ ਕੰਡੇ ਹਨ। ਹੀਰਾ ਘਾਟ ਸਾਹਿਬ, ਮਾਤਾ ਸਾਹਿਬ, ਸ਼ਿਕਾਰ ਘਾਟ ਸਾਹਿਬ, ਸੰਗਤ ਸਾਹਿਬ, ਬੰਦਾ ਘਾਟ, ਨਗੀਨਾ ਘਾਟ, ਇਹ ਜਿੰਨੇ ਵੀ ਅਸਥਾਨ ਜਿਹੜੇ ਗੋਦਾਵਰੀ ਦੇ ਕੰਡੇ, ਫਿਰ ਐਂ ਸਤਿਗੁਰੂ ਮਹਾਰਾਜ ਜੀ ਆ ਕਰਕੇ ਇੱਥੇ ਗੋਦਾਵਰੀ ਦੇ ਕੰਡੇ ਕੰਡੇ ਆ ਕਰਕੇ ਹੀਰ ਆਪਣਾ ਨਗੀਨਾ ਘਾਟ ਸਾਹਿਬ ਮਹਾਰਾਜ ਜੀ ਨੇ ਫਿਰ ਡੇਰਾ ਕਰਨਾ ਕੀਤਾ। ਇਹ ਪਹਿਲੇ ਸਾਖੀ ਹੋ ਚੁੱਕੀ ਹੈ ਤੇ ਇੱਥੇ ਨਾ ਇੱਥੇ ਆ ਕਰਕੇ ਬਹਾਦਰ ਸ਼ਾਹ ਨੇ ਵੀ ਆਪਣਾ ਡੇਰਾ ਕਰਨਾ ਕੀਤਾ। ਕਿਹਾ ਜਾਂਦਾ ਇੱਥੇ ਅਖੀਰਲੀ ਵਾਰ ਬਹਾਦਰ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੋਈ, ਕਿਉਂਕਿ ਗੁਰੂ ਮਹਾਰਾਜ ਜੀ ਇਹਨੂੰ ਬਾਰ ਬਾਰ ਕਹਿੰਦੇ ਕਿ ਭਾਈ ਆ ਬੇਈਮਾਨ ਬੰਦਿਆਂ ਦਾ ਸੌਦਾ ਲਾ, ਇਹਨਾਂ ਨੂੰ ਤਖ਼ਤ ਤੋਂ ਲਾ। ਇੱਥੇ ਜਦੋਂ ਮੁਲਾਕਾਤ ਹੋਈ ਨਾ ਪਿਆਰਿਓ, ਅਸਲ ਦੇ ਵਿੱਚ ਕਈ ਇਤਿਹਾਸਕਾਰ ਜਦੋਂ ਉਹਨਾਂ ਨੂੰ ਪੜੀਦਾ ਪਿਆਰਿਓ, ਉਹਨਾਂ ਦਾ ਤਰਕ, ਉਹਨਾਂ ਦੀ ਗੱਲ ਸਹੀ ਲੱਗਦੀ ਹੈ। ਇਹ ਬੇਈਮਾਨ ਬੰਦਾ ਸੀ ਬਹਾਦਰ ਸ਼ਾਹ ਨਾ, ਤੇ ਇੰਨਾ ਬੇਸ਼ਕੀਮਤੀ ਹੀਰਾ, ਇਹਨੇ ਹੀਰਾ ਨਹੀਂ ਬਹੁਤ ਹੀਰੇ, ਬਹੁਤ ਵੱਡਾ ਖਜ਼ਾਨਾ ਇਹਨੇ ਦਿੱਤਾ। ਹੁਣ ਇਹ ਵੀ ਕਾਹਦੇ ਲਈ ਦਿੱਤਾ ਪਿਆਰਿਓ? ਕਿਉਂਕਿ ਇਹਦੇ ਮਨ ਵਿੱਚ ਸੀ ਕਿ ਮੈਂ ਗੁਰੂ ਮਹਾਰਾਜ ਜੀ ਨੂੰ ਪੈਸਾ ਦੇ ਦੇਵਾਂਗਾ। ਇਹ ਪੈਸਾ, ਹੀਰੇ ਜਵਾਹਰਾਤ, ਬੇਸ਼ਕੀਮਤੀ ਖਜ਼ਾਨਾ ਮਿਲ ਗਿਆ, ਮਹਾਰਾਜ ਜੀ ਚੁੱਪ ਹੋ ਜਾਣਗੇ, ਮਹਾਰਾਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਜਿਹੜੀ ਹੈ ਉਹ ਭੁੱਲ ਜਾਣਗੇ। ਇਹਦੇ ਲਈ ਹੁਣ ਵੀ ਪਿਆਰਿਓ ਕਈ ਵਾਰੀ ਕੀ ਹੁੰਦਾ ਨਾ, ਆਪ ਜੀ ਦੇਖੋ, ਆਪਾਂ ਕਈ ਵਾਰੀ ਵੇਖਦੇ ਹਾਂ ਕਿਹਦੇ ਨਾਲ ਝਗੜਾ ਹੋ ਗਿਆ, ਮਾਰ ਕੁਟਾਈ ਹੋ ਜਾਂਦੀ ਹੈ, ਕਈ ਬੰਦੇ ਜਿਹੜੇ ਕਈ ਨੂੰ ਬਹੁਤ ਜ਼ਿਆਦਾ ਮਾਰ ਦਿੰਦੇ ਹਨ, ਬਹੁਤ ਉਹ ਜ਼ਖਮੀ ਹੋ ਜਾਂਦਾ, ਫਿਰ ਉਹ ਚਾਹੁੰਦੇ ਕਿ ਭਾਈ ਨਹੀਂ ਗੱਲ ਬਹੁਤ ਵਿਗੜ ਗਈ, ਉਹ ਆਪ ਜਾਂਦੇ ਜਾ ਕਰਕੇ ਕਹਿੰਦੇ ਜੀ ਚਲੋ ਜੀ ਗਲਤੀ ਹੋ ਗਈ ਹੈ, ਅਸੀਂ ਪੈਸਾ ਮੁਆਵਜ਼ਾ ਦੇਵਾਂਗੇ, ਤਾਂ ਤੁਸੀਂ ਪਰਚਾ ਨਾ ਦਾਖਲ ਕਰਨਾ ਕਰੋ, ਆਪਾਂ ਨਿਪਟਾਰਾ ਕਰ ਦਈਏ, ਇਹਦਾ ਇਲਾਜ ਕਰਾ ਦਿੰਦੇ ਹਾਂ, ਆ ਇੰਨੇ ਲੱਖ ਰੁਪਏ ਲੈ ਲਿਓ, ਆ ਪੈਸਾ ਲੈ ਲਿਓ, ਸ਼ਾਂਤ ਹੋ ਜਾਓ, ਅਸੀਂ ਵੀ ਗਲਤੀ ਮੰਨਦੇ ਹਾਂ। ਫਿਰ ਕਈ ਬੰਦੇ ਕਹਿੰਦੇ ਕਿ ਚਲੋ ਜੀ ਪੈਸਾ ਆ ਰਿਹਾ, ਹੁਣ ਤਾਂ ਇਹ ਜਿਹੜਾ ਜੋ ਹੋ ਗਿਆ ਸੋ ਹੋ ਗਿਆ, ਹੁਣ ਉਹ ਗੱਲ ਵਾਪਸ ਥੋੜ੍ਹੀ ਹੋਣੀ ਹੈ, ਉਹ ਲੜਾਈ ਝਗੜਾ ਕਰਾਂਗੇ, ਕੋਰਟ ਕਚਹਿਰੀ ਵਿੱਚ ਜਾਣਾ ਪਵੇਗਾ, ਆਪਣਾ ਵੀ ਪੈਸਾ ਬਰਬਾਦ ਹੋਵੇਗਾ, ਉਹ ਬੰਦੇ ਮੁਆਵਜ਼ਾ ਲੈ ਲੈਂਦੇ। ਅਸਲ ਦੇ ਵਿੱਚ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਆਵਜ਼ਾ ਦੇਣਾ ਚਾਹੁੰਦਾ ਸੀ, ਮੋਟੀ ਗੱਲ ਜਿਹੜੀ ਹੈ ਕਿ ਮਹਾਰਾਜ ਇਹ ਲੈ ਲੈਣ, ਲੈ ਕਰਕੇ ਸਤਿਗੁਰੂ ਮਹਾਰਾਜ ਖੁਸ਼ ਹੋ ਜਾਣ, ਫਿਰ ਮਹਾਰਾਜ ਇਹ ਗੱਲ ਹੀ ਭੁਲਾ ਦੇਣ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਹਨਾਂ ਪਾਪੀਆਂ ਨੂੰ ਡੰਡ ਦੇਣਾ। ਮਹਾਰਾਜ ਨੂੰ ਪਤਾ ਸੀ ਕਿ ਇਹਦੀ ਬਿਰਤੀ ਕੀ ਹੈ, ਇਹ ਕਾਹਦੇ ਲਈ ਲੈ ਕਰਕੇ ਆਇਆ, ਕਿਉਂਕਿ ਸਤਿਗੁਰੂ ਮਹਾਰਾਜ ਅੰਤਰ ਕੀ ਜਾਣਦੇ ਹਨ, ਅੰਤਰ ਜਾਮੀ ਹਨ। ਮਹਾਰਾਜ ਜੀ ਨੇ ਉਹਦੇ ਹੀਰੇ ਜਵਾਹਰਾਤ ਲੈ ਕਰਕੇ ਗੋਦਾਵਰੀ ਦੇ ਵਿੱਚ ਵਗਾ ਦਿੱਤਾ, ਕਿਹਾ ਕਿ ਬੇਈਮਾਨਾ ਇਹ ਲਾਲਚ ਦੇਣਾ ਚਾਹੁੰਦਾ ਤੂੰ, ਤੂੰ ਆ ਖਜ਼ਾਨਾ ਪੈਸਾ ਦੇ ਕਰਕੇ ਚਾਹੁੰਦਾ ਕਿ ਜੀ ਭੁੱਲ ਜਾਓ, ਇਹ ਹੋ ਨਹੀਂ ਸਕਦਾ। ਅਸੀਂ ਤੈਨੂੰ ਕਹਿਣਾ, ਤੈਨੂੰ ਕਿਹਾ ਸੀ ਕਿ ਤੇਰੇ ਤੋਂ ਸੇਵਾ ਲੈਣੀ ਸੀ ਕਿ ਚੱਲ ਪਈ ਇਹ ਕੰਮ ਕਰੇਗਾ, ਤੇਰਾ ਨਾਮ ਰੌਸ਼ਨ ਹੋਵੇਗਾ, ਵਧੀਆ ਤੇਰਾ ਨਾਮ ਚਮਕੇਗਾ, ਲੇਕਿਨ ਜੇ ਤੂੰ ਨਹੀਂ ਕਰਦਾ ਅਸੀਂ ਆਪਣੇ ਸਿੰਘ ਨੂੰ ਭੇਜ ਕਰਕੇ ਇਹਨਾਂ ਦੁਸ਼ਟਾਂ ਦਾ ਸੋਧਾ ਲਾਉਣਾ ਹੈ। ਉੱਥੇ ਮਹਾਰਾਜ ਨੇ ਬਚਨ ਕੀਤਾ। ਫਿਰ ਬਾਅਦ ਦੇ ਵਿੱਚ ਬੰਦਾ ਘਾਟ ਆਏ, ਬਾਬਾ ਬੰਦਾ ਸਿੰਘ ਜੀ ਨੂੰ ਜਾਗ ਲਾਉਣੀ ਕੀਤੀ। ਫਿਰ ਇਹ ਵੀ ਬਚਨ ਹੋਇਆ, ਇਹ ਵੀ ਭਾਈ ਵੀਰ ਸਿੰਘ ਸਾਹਿਬ ਜੀ ਇਹ ਵੀ ਪਿਆਰੇ ਹੋਏ ਸਾਖੀ ਨੂੰ ਇਸ ਤਰ੍ਹਾਂ ਕੋਟ ਕਰਦੇ ਹਨ ਕਿ ਗੁਰੂ ਮਹਾਰਾਜ ਜੀ ਨੂੰ ਉਹਨੇ ਕਿਹਾ ਕਿ ਮਹਾਰਾਜ ਮੇਰਾ ਬੇਸ਼ਕੀਮਤੀ ਹੀਰਾ ਸੁੱਟ ਦਿੱਤਾ, ਤੁਹਾਡੇ ਨਿਗਾਹ ਦੇ ਵਿੱਚ ਹੀਰਿਆਂ ਦੀ ਤਾਂ ਕੋਈ ਕਦਰ ਹੀ ਨਹੀਂ ਹੈ। ਮਹਾਰਾਜ ਨੇ ਕਿਹਾ ਕਿ ਆਹ ਹੀਰਾ ਵੀ ਜਿਹੜਾ ਨਾ ਇਹ ਪੱਥਰ ਤੋਂ ਵੱਧ ਕੁਛ ਵੀ ਨਹੀਂ ਹੈ। ਹੁਣ ਹੀਰਾ ਜਿਹੜਾ ਹੁੰਦਾ ਨਾ ਪਿਆਰਿਓ, ਤੇ ਹੀਰੇ ਨੂੰ ਕੋਈ ਜੌਹਰੀ ਚਾਹੀਦਾ ਤਾਂ ਉਹਦੀ ਕਦਰ ਪੈਂਦੀ, ਨਹੀਂ ਤਾਂ ਹੀਰਾ ਵੇਖਿਆ ਜਾਵੇ ਸਿਰਫ ਪੱਥਰ ਹੈ, ਜੇ ਜੌਹਰੀ ਮਿਲ ਗਿਆ ਤਾਂ ਉਹਦੀ ਕਦਰ ਹੈ, ਨਹੀਂ ਤਾਂ ਪਿਆਰੇ ਉਹ ਪੱਥਰ ਦੇ ਵਾਂਗੂ ਹੀ ਰਹਿੰਦਾ। ਮਹਾਰਾਜ ਨੇ ਕਿਹਾ ਅਸੀਂ ਪੱਥਰਾਂ ਦੀ ਪੂਜਾ ਪੱਥਰਾਂ ਦੀ ਕਦਰ ਨਹੀਂ ਕਰਨ ਵਾਲੇ, ਸਾਡੇ ਲਈ ਨਾ ਇਹ ਸਾਡੇ ਗੁਰੂ ਕੇ ਸਿੰਘ ਹੀ ਹੀਰੇ ਦੇ ਵੱਤ ਹਨ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਔਰ ਵੀ ਇਹ ਸਿੰਘਾਂ ਦੇ ਵੱਲ ਹੱਥ ਕਰਕੇ ਮਹਾਰਾਜ ਨੇ ਕਿਹਾ ਇਹ ਸਾਡੇ ਜੀਵਤ ਜਾਗਦੇ ਹੀਰੇ ਹਨ, ਅਸੀਂ ਅਸਲੀ ਹੀਰਿਆਂ ਦੇ ਕਦਰਦਾਨ ਹੈ। ਸੋ ਇੰਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੂਤ ਹੈ ਪਾਰ ਬ੍ਰਹਮ,
1: ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਕੇਕ।

ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਰਨਗੜ ਸਾਹਿਬ ਜੀ ਵਿਖੇ ਸ਼ਾਮਾ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਕਿਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ

ਸੰਤਾਂ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਕੀਰਤੀ ਦੀ ਹਾਜ਼ਰੀ ਭਰਦੇ ਹਾਂ। ਕੀਰਤੀ ਸਤਿਕਾਰ ਸੰਤਾਂ ਦਾ ਬੇਅੰਤ ਮਾਇਆ ਮਗਰ ਪਹੁੰਚਿਆ ਜੀ। ਆਪ ਨਾਮ ਜਾਣੀ ਜਾਣ ਸਤਿਗੁਰ ਜੀਓ ਸਭਨਾਂ ਦੀ ਮਨੋਕਾਮਨਾ ਭਾਵਨਾਵਾਂ ਛੋਣ ਪੂਰਨ ਕਰਨੀਆਂ ਸੇਵਾ ਲਿਖ ਚਲਾਉਣਾ ਹਰਦ ਮੈਦਾਨ ਯਾਤਰਾ ਸਭ ਸਿੱਖੋ ਸ਼ਬਦ ਪਿਆਰੇ ਹੋ।

ਸ੍ਰੀ ਵਾਹਿਗੁਰੂ ਜੀ ਅਰਦਾਸ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦਾ ਮੰਨੀ ਵਾ ਮਤ ਉੱਚੀ ਮਤ ਪਦ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ

ਰਹਿ ਤਿਰਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਜੀ ਤਪਿਆਣੀ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਬਿੰਦਪਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰੀ ਜੀ ਲਖਨੌਰ ਜੀ ਚਮਕੌਰ ਜੀ ਦਮਦਮੇ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟੇ ਜੀ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਵਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਬਿਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੀ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕਰੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਸਾਹਿਬ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਨੂੰ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ।

ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ। ਭੂਲ ਚੂਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਮੈਂ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

0: बाबा भोला सिंह की नहीं सिंह दीदा
1: भोले।

0: ਬਹਿ ਚੁੱਕੇ ਪਾਇ ਸਖਾ ਕਨ ਚੜਾਈ ਆ ਗੁਰਬਾਮਣ ਥੀਆ ਉਹ ਮੁਹਾਉ ਝੜ ਪਿਆ ਬਿਤ ਗਾ ਗਿਆ ਮਹਲਾ ਪਹਿਲਾ
1: ਲਗ ਚੁਰਿਆ।